ਗੁਰ ਮੇਰੇ ਪ੍ਰਾਨ ਸਤਿਗੁਰ ਮੇਰੀ ਰਾਸ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਸਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਗੁਰ ਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਿਗੁਰ ਨਾਉ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ

0: ਰਖੀਐ ਜਿਤ ਦਿਸੈ ਦਰਬਾਰ।
1: ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।
0: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।
1: ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ।
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।
1: ਤਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ।
0: ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ।
1: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਇ।
0: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ।
1: ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।
0: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ।
1: ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
0: ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੀ ਕੇ ਨਾਈ।
1: ਵੇਖੀ ਸਰਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ।
0: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।
1: ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
0: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਈ।
1: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ।
0: ਚੰਗਾ ਨਾ ਉਰ ਖਾਇ ਕੈ ਜਸ ਕੀਰਤ ਜਗ ਲੈ।
1: ਜੇ ਤਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕੀ।
0: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ।
1: ਨਾਨਕ ਨਿਰਗੁਣ ਗਣ ਕੁਰੇ ਗੁਣਵੰਤ ਹਾਂ ਗੁਣ ਦੇ।
0: ਦੇਹਾ ਕੋਈ ਨਾ ਸੁਜਈ ਜੇ ਤੁਸ ਗੁਣ ਕੋਈ ਕਰੇ।
1: ਸੁਣੈ ਸਿਧ ਪੀਰ ਸੁਰਨਾ ਸੁਣੈ ਧਰ ਤਬਲੇ ਆਕਾਸ਼।
0: ਸੁਣੈ ਦੀਪ ਲੋ ਪਾਤਾਲ ਸੁਣੈ ਪੋਈ ਨ ਸਕੈ ਕਾਲ।
1: ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
0: ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਖ ਸਲਾਹਣ ਮੰਦ।
1: ਸੁਣੈ ਜੋਗ ਜੁਗ ਤਨ ਭੇ ਸੁਣੈ ਸ਼ਾਸ ਸਿਮਰਤ ਵੇਦ।
0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
1: ਸਤ ਸੰਤੋ ਗਿਆਨ ਸੁਣੈ ਅੜਸਠ ਕਾ ਇਸ਼ਨਾਨ।
0: ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ।
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
0: ਸੁਣੈ ਸਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ
1: ਪਾਤਸ਼ਾਹ। ਰਾਹੋ ਸੁਣੈ ਹਾਥ ਹੋਵੈ ਸਗਾਹੋ।
0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
1: ਮਨੇ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ।
0: ਕਾਗਦ ਕਲਮ ਨਾ ਲਿਖਣ ਹਾਰ ਮਨੇ ਕਾਵੈ ਕਰਨ ਵਿਚਾਰ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।
0: ਮਨੈ ਸੁਰਤ ਹੋਵੈ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ।
1: ਮਨੈ ਮੋਹ ਝੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ।
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।
1: ਮਾਰਗ ਕਾਗ ਨਾ ਪਾਏ ਮਨੈ ਪਾਤਸ਼ਾਹ ਪ੍ਰਗਟ ਜਾਏ।
0: ਮਨੈ ਮਗ ਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।
0: ਮਨੈ ਪਾਵੈ ਮੋਖ ਦਵਾਰ ਮਨੈ ਪਰਵਾਰੇ ਸਧਾਰ।
1: ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਭਿੱਖ।
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ।
1: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ

0: ਬੁਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ
1: ਧਰਤੀ ਹੋਰ ਪਰੇ ਹੋਰ ਤਿਸਤੇ ਭਾਰ ਤਲੇ ਕਵਣ ਜੋਰ
0: ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
0: ਹੋਏ ਤਾਂ ਸਵਾਲਿਓ ਰੂਪ ਕੇਤੀ ਦਾ ਜਾਣੇ ਕੌਣ ਕੂਤ
1: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ
0: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
1: ਜੋਤ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾ ਤਾਰ
1: ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹ ਲਿਵਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
1: ਜੋਤ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਬੜ ਹੱਤਿਆ ਕਮਾਏ
0: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ
1: ਜੋਤ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਨਾਵ ਸੰਖ ਥਾਮ ਗਮ ਗਮ ਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ
0: ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਰ ਸੰਜੋਗ ਵਖਾਨ
1: ਜਿਨੇ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਪਤੇ ਪਾਏ
0: ਕੀਤਾ ਕੀਤਾ ਤੇਤਾ ਨਾਉ ਮਰਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ
0: ਬਲੀਤੀ ਕਾਪੜ ਹੋਏ ਦੇ ਸਾਬੂਣ ਲਈਆ ਹੋ ਧੋਏ
1: ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕੇ ਰੰਗ
0: ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
0: ਵੀਰ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਹ ਤੀਰਥ ਮਲ ਨਾਓ
0: ਸਾਬੂਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ
1: ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ
0: ਕਵਨ ਸੁਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ
1: ਕਵਨ ਸਿਰੁਤੀ ਮੋਹ ਕਵਣ ਜਿਤ ਹੋਆ ਆਕਾਰ
0: ਵੇ ਨਾ ਪਾਇਓ ਪੰਡਤੀ ਜੇ ਹੋਵੇ ਲੇਖ ਪੁਰਾਨ
1: ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ
0: ਤਤਵਾ ਨ ਜੋਗੀ ਜਾਣ ਰਤਮਾ ਹੁ ਨਾ ਕੋਈ
1: ਜਾ ਕਰਤਾ ਸਿਸਤੀ ਕੋ ਸਾਜੇ ਆਪੇ ਜਾਣੇ ਸੋਈ ਸਭ
0: ਕਰ ਆਖਾਂ ਕਿਉ ਸਾ ਲਾਹੀ ਕਿਉ ਵਰਨੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ
0: ਪਾਤਾਲਾਂ ਪਾਤਾਲਾਂ ਖਾਗਾ ਸਾਇਆ ਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਰ
0: 618 ਕਹਿਣ ਕਤੇਬਾਂ ਸਲੋ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਣਾਸ
0: ਵੱਡਾ ਆਖੀਐ ਆਪੇ ਜਾਣੇ ਆਪ
1: ਸਾਲਾ ਹੀ ਸਲਾ ਏਤੀ ਸੁਰਤ ਨਾ ਪਾਈਆਂ
0: ਤੇ ਵਾਹ ਪਵੇ ਸਮੁੰਦ ਨਾ ਜਾਣੀਐ
1: ਸਮੁੰਦ ਸਾ ਸੁਲਤਾਨ ਕਿਹਾ ਸੇਤੀ ਮਾਲ ਧਨ
0: ਜਿਹੜੀ ਤੋਲਣ ਹੋ ਵੰਜਿਤ ਸਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
0: ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ

0: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ,
1: ਮੰਗੇ ਜੋਦ ਪਾਰ ਕੀਤਿਆਂ ਗਣਤ ਨਹੀਂ ਵਿਚਾਰ,
0: ਕੀਤੇ ਖਪ ਟੁੱਟੇ ਬੇਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਈ ਖਾਏ,
1: ਦੂ ਭੂਖ ਸਦ ਮਾਰੇ ਪੇ ਦਾ ਤੇਰੀ ਦਾਤਾਰ,
0: ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ,
1: ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜੀਤੀਆਂ ਖਾਏ,
0: ਆਪੇ ਜਾਣੇ ਆਪੇ ਦੇ, ਅੱਖੇ ਸੇਫੇ ਕਈ ਕੇ,
1: ਜਿਸਨੂੰ ਬਖਸ਼ੇ ਸਬਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ,
0: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ,
1: ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾ ਸਮਾਹੀ,
0: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ,
1: ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ, ਮੁੱਲ ਕਰਮ ਅਮੁੱਲ ਫੁਰਮਾਨ,
0: ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ
1: ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਨ,
0: ਆਖੇ ਵਰਮੇ ਆਖੇ ਇੰਦ, ਆਖੇ ਗੋਪੀ ਤੇ ਗੋਬਿੰਦ,
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਮ ਆਖੇ ਦੇਵ, ਆਖੇ ਸੁਰ ਨਾਲ ਮੁੰਜਨ ਸੇਵ,
1: ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ,
1: ਜੇ ਵੜ ਭਾਵੇ ਤੇ ਵੜ ਹੋਏ, ਨਾਨਕ ਜਾਣੇ ਸਾਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ,
1: ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ,
0: ਵਾਜੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ,
1: ਰਾਗ ਭਰੀ ਸੋ ਕਹੀਏ ਕੀਤੇ ਗਾਵਣ ਹਾਰੇ,
0: ਗਾਵੇ ਤੁਨੂ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ,
0: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ
1: ਸਵਾਰੇ, ਗਾਵੇ ਦਾਸਨ ਬੈਠੇ ਦੇਵਤਿਆਂ ਦਰਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ,
0: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਵੇਦਾਂ,
1: ਗਾਵੇ ਮੋਹਨੀਆਂ ਮਨਮੋਹਣ ਸੁਰਗਾ ਮਸ਼ ਪਿਆਲੇ,
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ,
1: ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ,
0: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ, ਸੇ
1: ਤੁਧ ਨੂੰ ਗਾਵੇ ਜੋ ਤੁਧ ਭਾਵਨ ਤੇ ਤੇਰੇ ਭਗਤ ਰਸਾਲੇ,
0: ਹੋਰ ਕੇਤੇ ਗਾਵਣ ਸੇ ਮੈਂ ਚਿਤਨ ਆਵਣ, ਨਾਨੇ ਕਿਆ ਸੋਈ ਸੋਈ
1: ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ,
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਸੀ ਵਡਿਆਈ,
1: ਸੁਭਾਵ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ,
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ,
1: ਮੁੰਡਾ ਸੰਦੋਖ ਸ਼ਰਮ ਪਤ ਝੋਲੀ ਧਿਆਨ ਕਰੇ ਭੂਤ,
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ,
1: ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ,
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ,
1: ਭਗਤ ਵਿਆਨ ਦਾ ਭੰਡਾਰਨ ਘਟ ਘਟ ਵਾਜੈ ਨਾਦ,
0: ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧਵਰਾ ਸਾਧ, ਸੰਜੋਗ
1: ਵਿਜੋਗ ਦੁਇ ਕਾ ਚਲਾਵੈ ਲੇਖੇ ਆਵੈ ਭਾਗ,
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ
1: ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ,
0: ਇੱਕ ਸੰਸਾਰੀ ਇੱਕ ਭੰਡਾਰੀ।

0: ਆਖੀਐ ਏਕ ਨਾਮ ਜਗਦੀਸ਼।
1: ਇਹ ਤਰਾਹਿ ਪਤ ਪਵੜੀਆਂ ਚੜੀਏ ਹੋਏ ਅਕੀਸ,
0: ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ,
1: ਨਾਨਕ ਨਦਰੀ ਪਾਈ ਕੂੜੀ ਕੂੜੈ ਠੀਸ,

0: ਜੋਰ ਨਾ ਜੁਗਤੀ ਛੁਟੈ ਸੰਸਾਰ,
1: ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ,
0: ਰਾਤੀ ਰੁੱਤੀ ਤਿਥੀ ਵਾਰ, ਪਵਨ ਪਾਣੀ ਅਗਨੀ ਪਤਾਲ,
1: ਸਵੇ ਧਰਤੀ ਥਾਪ ਰੱਖੀ ਧਰਮ ਸਾਥ, ਸਵੇ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ,
1: ਤਿਥੈ ਸੋਹਨ ਪੰਚ ਪਰਵਾਨ, ਅਦਰੀ ਕਰਮ ਪਵੈ ਨਿਸਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ,
0: ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼,
1: ਕੇਤੇ ਵਰਮੇ ਕਾੜਤ ਘੜੀਏ ਰੂਪ ਰੰਗ ਕੇ ਵੇਸ,
0: ਕੇਤਿਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ,
1: ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ,
0: ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ,
1: ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦਰ,
0: ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦਰ,
1: ਕੇਤੇ ਅਸੁਰਤੀ ਸੇਵ, ਕੇਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੇ ਨਾਦ ਵਿਨੋਦ ਕੋਡ ਅਨੰਦ,
1: ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜੀਏ ਬਹੁਤ ਅਨੂਪ,
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ,
1: ਤਿਥੈ ਘੜੀਏ ਸੁਰਤ ਮਤ ਮਨ ਬੁੱਧ, ਤਿਥੈ ਘੜੀਏ ਸੁਰਾਂ ਸਦਾ ਕੀ ਸੁਧ,
0: ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ,
1: ਤਿਥੈ ਜੋਧ ਮਹਾਬਲ ਸੂਤਨ ਮੈਂ ਰਾਮ ਰਹਿਆ ਭਰਪੂਰ,
0: ਤਿਥੈ ਸੀਤੋ ਸੀਤਾ ਮੈਂ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਏ,
1: ਮਰਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਏ,
0: ਤਿਥੈ ਭਗਤ ਵਸੈ ਕੇ ਲੋ, ਕਰੇ ਆਨੰਦ ਸੱਚਾ ਮਨ,
1: ਸੱਚ ਖੰਡ ਵਸੈ ਨਿਰੰਕਾਰ, ਕਰ ਵੇਖੈ ਨਦਰ ਨਿਹਾਲ,
0: ਤਿਥੈ ਖੰਡ ਮੰਡਲ।

0: ਸਰਬ ਨਾਮ ਕਥੇ ਕਵਨ ਕਰਮ ਨਾਮ ਬਨਤ ਸਮਤ ਭੁਜੰਗ ਪ੍ਰਿਆਤਿ ਛੰਦ
1: ਨਮਸਤੁ ਅੰਕਾਲੇ ਨਮਸਤੁ ਅੰਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਅੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ
1: ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ
1: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ
1: ਨਮਸਤੰਗ ਨਰਕਰਮੇ ਨਮਸਤੰਗ ਨਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ
1: ਨਿਰਧਾਨੇ ਨਮਸਤੰਗ ਗਾਏ ਨਮਸਤੰਗ ਵਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ
1: ਨਮਸਤੰਗ ਗਮੇ ਨਮਸਤਰਾਮੇ ਨਮਸਤੰਗ ਜਲਾਸ੍ਰੀ ਨਮਸਤੰਗ ਨਿਰਾਸ੍ਰੀ
0: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੇ
1: ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
0: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ
1: ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ
0: ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
1: ਨਮ ਸਰਬ ਗਾਉਣੇ ਨਮ ਸਰਬ ਪਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ
1: ਮਰਨੇ ਨਮਸਤੰਗ ਕਰਤਾਰ ਨਮ ਸਰਬ ਧੰਦੇ ਨਮੋ ਸਤੋ ਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸ ਤਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ
1: ਜੋ ਜੋਗੇ ਨੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

0: ਜੰਗ ਭਰਿਆ ਤੇ ਛੰਦ
1: ਨਵੋ ਸਰਵ ਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਅਪੇਖੀਏ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ
1: ਮੰਗੀ ਅਨਾਥੇ ਨਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ
1: ਨਮੋ ਨਰਤ ਨਰਤੇ ਨਮ ਨਾਦ ਨਾਦੇ ਨਮ ਪਾਨ ਪਾਨੇ ਨਮ ਬਾਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ
1: ਬਪੁਤੇ ਕਲੰਕ ਇਸ ਰੂਪੇ ਨਮ ਰਾਜ ਰਾਜੇਸ਼ਮ ਪਰਮ ਰੂਪੇ
0: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ
1: ਨਮੋ ਸ਼ਸਤਰ ਬਾਣੀ ਨਮੋ ਅਸਤਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ

0: ਹਰਿ
1: ਮੂਰਤ ਪੁਨੀਤ ਮੂਰਤ ਪੂਰਨ ਪੁਰਖ ਪਾਦ
0: ਸਾਰਾ ਵਿਸਿਓ ਰਚਿਓ ਸੰਜੰਭਵ ਗੜਨ ਭੰਜਨ ਹਾਰ
1: ਕਾਲਹੀਨ ਕਲਾ ਸੰਜੋਗਤ ਕਾਲ ਪੁਰਖ ਆਦੇਸ਼
0: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਭੇਸ
1: ਅੰਦਰਾਗ ਨਰੰਗ ਜਾ ਕਾ ਜਾਤ ਪਾਤ ਨ ਨਾਮ
0: ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ
1: ਧਾਮ ਆਪਰੂ ਭੂਮੀ ਕਨ ਸਥਿਤਿ ਪੁਰਖ ਅਵਧੂਤ
0: ਗਰਭ ਗੰਜਨ ਸਰਵ ਪੰਜਨ ਆਦਿ ਰੂਪ ਸੂਤ
1: ਭੰਗਨਾਤਮਿਕ ਪੁਰਖ ਪਾਰ
0: ਸਰਵ ਲਾਇਕ ਸਰਵ ਕਾਇਕ ਸਰਵ ਕੋ
1: ਪ੍ਰਤ ਸਰਵੰਤਾ ਸਰਵਤੇ ਅਨਪੇਖ
0: ਸਰਵ ਸਾਸਨ ਜਾਣੀਏ ਜੈ ਰੂਪ ਰੰਗ
1: ਰੇਖ ਪ੍ਰਾਣ ਜਾ ਕੇ ਨਿਤ ਭਗਤ ਨਿਤ
0: ਕੋਟ ਸਿਮਰਤ ਪ੍ਰਾਣ ਸਾਸਨ ਆਵੀਏ ਬੋਚਿਤ ਮਤ ਪਾਰ ਸੰਤ ਵੈ ਪ੍ਰਸਾਦ ਗੁਣ
1: ਗਨ ਧਰਮ ਮਾ ਪਾਰ ਆਸਨ ਭੰਗ ਉਪਮਾ ਅਨੰਗ
0: ਅਨੁਭਵ ਪ੍ਰਕਾਸ ਨਿਰਦਿਨ ਅਨਾਸ ਆਜਾਨ ਬਾਹੋ ਸ਼ਾਹ
1: ਰਾਜਪਾਨ ਆਣ ਪਾਨ ਦੇਵਾਂ ਦੇ ਉਪਮਾ।

0: ਸ਼ੰਤ ਵੈ ਪ੍ਰਸਾਦ
1: ਜਾ ਹਜੂਰਾਂ ਕੇ ਹਾਜ਼ਰ ਹਜੂਰਾਂ ਮੇ ਸੋ ਸਲਾਮ ਹੈ ਸਮਸਤਲ ਕਲਾਮ ਹੈ
0: ਕਿ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
1: ਜੀ ਦੰਦਾ ਕੇ ਰਾਜ ਕਰੰਦਾ ਕਰੀ ਮੁਲਕ ਮਾਲ ਹੈ ਕੁਸ਼ਨਲ ਜਮਾਲ ਹੈ
0: ਗਨੀ ਮਲਕ ਰਾਜ ਹੈ ਗਰੀਬ ਅਲ ਨਿਵਾਜ ਹੈ ਹਰੀ ਫਲ ਸ਼ਿਕਨ ਹੈ ਹਰਾਸਲ ਪਿਕਨ ਹੈ ਲੰਕੂ
1: ਬਰਨਾਸ਼ਨ ਸਮਸਤਲ ਨਿਵਾਜ ਸੰਗੰਜਨ ਗਨੀ ਮਰ ਜਾਇ ਕਰੀਮ ਹੈ
0: ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕਨ ਪਰਨਾਸ ਹੈ ਵੈਸਲ ਨਿਵਾਸ ਹੈ
1: ਸਰਵ ਗਵਾਨ ਮੇ ਸਰਵਾਨ ਤਮਾਮ ਤਿਮੀ ਜੈ ਸਮਸਤਲ ਅਜੀ ਜੈ
0: ਪਰਮ ਪਰਮੀਸ ਹੈ ਸਮਸਤਲ ਅਧੀਸ ਹੈ ਅਦੇਸਲ ਅਲੇਖ ਹੈ ਅਮੇਸਲ ਅਭੇਖ ਹੈ ਨੋ
1: ਜਮਾਮੀ ਕੋਲੀ ਮੈਂ ਕਰੀ ਮੁਲਕ ਮਾਲਕ ਜੁਰਤ ਜਮਾਲ ਹੈ
0: ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸਵਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬੇਪੂਰ ਹੈ ਕਿ ਮਿਤੋ
1: ਪਸ ਹੈ ਕਿ ਆਦਮ ਪ੍ਰਭ ਹੈ ਕਿ ਚਲ ਲੰਗ ਨੰਗ ਕਿ ਮਿਤੋ ਅਭੰਗ ਹੈ
0: ਮਦ ਪਾਰ ਸ਼ੰਤ ਵੈ ਪ੍ਰਸਾਦ
1: ਮਨ ਮਨ ਪ੍ਰਣਾਮ ਗਨ ਗਨ ਮਦਾਮ ਅਰਬ ਗੰਜ ਹਰਨ ਅਰਬ ਪੰਜ
0: ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰਨਰ ਖੰਡ ਵਰਨਰ
1: ਮਨ ਪ੍ਰਭ ਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾ ਜਲ ਥਲ ਮਦਾਮ
0: ਅੰਚਿਜ ਅੰਗ ਆਸਨ ਅਪੰਗ ਉਪਮਾ ਪਾਰ ਗਤ ਮਿਤ ਦਾਰ
1: ਜਲ ਥਲ ਮਨ ਦਸ ਵਿਸ ਭਣ ਜਲ ਥਲ ਮਨ ਦਸ ਵਿਸ ਬੇਅੰਤ
0: ਅਨੁਭਵ ਨਾਸ ਤਿਰਤਰ ਤਰਾਸ ਆਜਾਨ ਬਾਹੋ ਇਕ ਸਦਾ ਹੋ
1: ਓੰਕਾਰ ਆਦਿ ਕਥਨੀ ਨਾਦ ਖਲ ਖੰਡ ਖਿਆਲ ਗੁਰ ਪਰ ਅਕਾਲ
0: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅੰਚਿਜ ਗਾਤ ਆਜਿਜ ਨਾ ਬਾਤ ਅੰਚਿਜ
1: ਗਾਤ ਅੰਜ ਬਾਤ ਅੰਟਟ ਭੰਡਾਰ ਅੰਠਟ ਪਾਰ
0: ਆਠੀਤ ਧਰਮ ਅਤਜੀਤ ਕਰਮ ਅਨਬਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਵੈ ਪ੍ਰਸਾਦ
1: ਨਾਲੇ ਹੈ ਹਰ ਕਾਲੇ ਹੈ ਖਲ ਖੰਡਨ ਹੈ ਮਹਿਮੰਡਨ ਹੈ
0: ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ
1: ਤਰਣ ਜਾ ਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ
0: ਸਰਬੰਗ ਪਰ ਹੈ ਸਰਬੰਗ ਕਰ ਹੈ ਸਰਪਾਸੇ ਹੈ ਸਰਵਨਾਸੇ
1: ਹੈ ਵਿਸ਼ਵੰਗ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ
0: ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ
1: ਜਪਾ ਜਾਪੈ ਥਪਾ ਤਾਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਅਮ੍ਰਿਤਾ ਅਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਤ੍ਰਿਤ ਹੈ
1: ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
0: ਅਜਪਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਰ ਨਾਇਕ ਹੈ ਖਲ
1: ਖਾਇਕ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ
0: ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ
1: ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸੈ ਜਸ ਕੇ ਜਸੈ ਭੁਜੰਗ ਪ੍ਰਿਆਤ ਛੰਦ
1: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
1: ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਬ੍ਰਹਮ ਤਤੰਗ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ
1: ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬੇਪੁੱਤੇ
1: ਰੂਪੇ ਲੰਕਰ ਲੰਕੇ ਨਮੋ ਆਸਾਸ ਨਮੋ ਬੰਗ ਬੰਕੇ
0: ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ

0: ਰੰਗਣ ਰੂਪਿਣ
1: ਅਰੇਖੇ ਅਕਰਮੰਗਾ ਪਰਮੰਗਾ ਗੰਜੇ ਅਲੇਖੇ ਭੁਜੰਗ ਪਰਿਆਤਿ ਛੰਦ
0: ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ
1: ਨਿਰਕਾਮੰਗ ਬੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਰਮੰਗ ਬੈ ਪੂਤੇ
0: ਸਦਾ ਸਤਿ ਦਾ ਅਨੰਤ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਅਜਾਇ ਬੈ ਪੂਤੇ ਗਜਾਇ ਬਗਨੀ ਮੇ ਹਰੀਅਮ ਕਰੀਅਮ ਕਰੀਮਲ ਰਹੀ
0: ਚਤਰ ਚੱਕਰਵਰਤੀ ਚਤਰ ਚੱਕਰ ਭੋਗਤੇ
1: ਸਿਯੰਭਵ ਸਵੰਗ ਸਰਬਦਾ ਸਰਬ ਜੁਗ

0: ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਤ ਸੁਧਾਰ ਕੇ ਦੇਖ ਫਿਰਿਓ ਕਰ ਜੋਗ ਜਤੀ ਕੈ
1: ਸੂਰ ਸਰਾਧਨ ਸੁਧ ਸਦਾਹਿਕ ਸੰਤ ਸਮੂਹ ਅਨੇਕ ਮਤੀ ਕੈ
0: ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਉਨ੍ਹਾਂ ਦੇਖਤ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇਜਰ ਸੰਗ ਅਨੂਪ ਤੰਗ ਸਰੰਗ ਸਵਾਰ
1: ਕੋਟ ਰੰਗ ਕਰੰਗ ਸਕੂਦਤ ਪਾਉਣ ਕੇ ਗੌਣ ਕੋ ਚਾਤ ਨਿਵਾਰੇ
0: ਭਾਰੀ ਭਜਾਨ ਕੇ ਭੂਪ ਭਲੀ ਪਿਤ ਨਿਆਵਤ ਸੀਸ ਨਾ ਜਦ ਵਿਚਾਰ
1: ਏਤੇ ਪਹਿ ਤੂੰ ਕਹਾਂ ਪੈ ਪਦਾਂਤ ਕੋ ਨਾਂਗੇ ਹੀ ਪਾਏ ਪਧਾਰੇ
0: ਸਭ ਦੇ ਸਦਸਾਨ ਕੋ ਬਾਜ ਢੋਲ ਮਰਦੰਗ ਨਗਾਰ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਪਵਾਨ ਕੇ ਪੂਪਤ ਕੌਣ ਗਣੇ ਨੀ ਜਦ ਵਿਚਾਰ
1: ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਤੀਰਥ ਨਾਲ ਦਿਆ ਦਮਦਾਰ ਸੋ ਸੰਜਮ ਨੇ ਅਨੇਕ ਸਿੱਖ ਹੈ
1: ਵੇਦ ਪ੍ਰਾਣ ਕਤੇਬ ਕਰਾਨ ਜਮੀਨ ਜਵਾਨ ਸਵਾਨ ਕੇ ਪੇਖ
0: ਕੌਣ ਹਾਰ ਜਤੀ ਜਤ ਤਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖ
1: ਸ਼੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨਾ ਲਿਖੇ
0: ਸੁਧ ਸਪਾਦ ਰੰਤ ਦਬਾਸੋ ਸਾਜ ਸਨਾਦਨ ਜਾਨ ਦਲੇਂਗੇ
1: ਵਾਰੀ ਗਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿਵ ਤੰਗਨ ਮਾਨ ਮਲੇਂਗੇ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕੀ ਤਾਰ ਵਸਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਅੰਗਾੜ ਗ੍ਰਹਾਣ ਕਤੂਨ ਹਾਰ ਸੁਬਤ ਨਹੀਂ ਚਕਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇਕ ਦਵਈਆ
0: ਦਾਨਵ ਦੇ ਫਿਰਨ ਸਚਰ ਪੂਤ ਪਿਕ ਭਾਂਜ ਪੇਂਗਾ
1: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
0: ਉਨ ਪ੍ਰਤਾਪਨ ਬਾੜ ਜੇ ਤੁਨ ਪਾਪਨ ਕੇ ਬ ਪੁੰਜਕ ਪੇਂਗੇ
1: ਸਾਜ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਬ ਲੋਕ ਛਪੇਂਗੇ
0: ਮਾਨਵ ਇੰਦਰ ਗਜਿੰਦਰ ਨਰਾਤ ਬਚੋਂ ਤੁਰ ਲੋਕੋ ਰਾਜ ਕਰੇਂਗੇ
1: ਕੋਟਿ ਸ਼ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਭਰੇਂਗਾ
1: ਜੇ ਨਰ ਸ਼੍ਰੀ ਪਤ ਕੇ ਪਰਸੈ ਭਗਤੇ ਨਰ ਫੇਰ ਨਾ ਦੇ ਤਰੇਂਗੇ
0: ਕਹਾਂ ਭਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਵਕਤ ਧਿਆਨ ਲਗਾਇਓ
1: ਨਾਥ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ
0: ਬਾਸ ਕਿਉਂ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਪਤਾਇਓ
1: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹਨ ਪੂਤ ਧਰਿਓ ਸਿਰ ਕਾਹੁਲ ਲਿੰਗ ਕਰੇ ਲਟਕਾਇਓ

0: ਸਿੱਖ ਸਵੈ ਕਰ ਤਾਰਾ,
1: ਮੂਰ ਛਾਨਜ ਕਰਦਿਆ ਕਰੀਐ ਸਭਨ ਕੁਵਾਟ ਸੰਗਰੀਐ,
0: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ,
1: ਤੁਮੈ ਛਾੜ ਕੋਈ ਵਰਣਾ ਧਿਆਓ, ਜੋ ਵਰ ਚਾਹੋ ਸੋ ਤੁਮ ਤੇ ਪਾਓ,
0: ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ,
1: ਆਪਾ ਤੇ ਮੁਝੇ ਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ,
0: ਪੂਜੋ ਸਦਾ ਹਮਾਰੇ ਬੱਚਾ, ਸ਼੍ਰੀ ਅਸੋ ਜੋ ਕਰਿਓ ਰੱਚਾ,
1: ਰਾਖ ਲਿਹੋ ਮੋਇ ਰਾਖ ਨਿਹਾਰੀ, ਸਾਹਿਬ ਸੰਤ

0: ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣੇ ਆਈਆ
1: ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀਵ

0: ਨਿਰਾਕਾਰ ਜੀ ਸਭ ਸਵਾਰਨ
1: ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ
0: ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ
1: ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ
0: ਕਰਤਾ ਤੇਰੇ ਸਭ ਕੁਛ ਹੈ।

0: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਬਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
0: ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ
1: ਕਹੇ ਨਾਨਕ ਤੈਸ ਕਹੁ ਆਦਿਤ ਕਰ ਅਨਹਦ ਵਾਜੇ
0: ਸਾਚੀ ਲਿਵੇ ਬਿਨ ਦੇਨ ਮਾਣੀ ਦੇਨ ਮਾਣੀ ਲਿਵੇ ਬਾਜੋ ਕਿਆ ਕਰੇ ਬੇਚਾਰੀਆ
1: ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ।

0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋ ਜਨਕਾ ਬੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇਕ ਭਰਮ ਭੂਲੇ ਫਿਰੇ ਦੇ ਦਿਸ ਇਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੇ ਕਿਤ ਦੁਆਰੇ ਪਾਈਏ
0: ਤਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਏ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ
1: ਏ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ
0: ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਏ ਮਾਇਆ ਮੋਣੀ ਜਿਨੇ ਏਥ ਪਰਮ ਭੁਲਾਇਆ
0: ਮਾਇਆ

0: ਵਿਆ ਤੂੰ ਸਦਾ ਸੱਚ ਸੰਭਾਲੇ।
1: ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ।
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ,
0: ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
0: ਅਗਮ

0: ਆਖੇ ਤਾਂ ਵੇਖੇ ਸਭ ਤੂੰ ਹੈ ਜਿੰਜਕ ਤੂੰ ਪਾਇਆ
1: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀਵ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ
1: ਲੱਭ ਲੋ ਓੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ
0: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਾ ਮਾਰਗ ਚੱਲਣਾ
0: ਲੱਭ ਲੋ ਬਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ

0: ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹੀ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੀ
1: ਓ ਸੋਇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਇਲਾ ਸਤ ਗੁਰੂ ਸੁਣਾਇਆ
0: ਇਹ ਤਿਨ ਕੇ ਮਨ ਵਸਿਆ ਜਿਨ ਧਰੂਹੋਂ ਲਿਖਿਆ ਆਇਆ
1: ਇਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ
1: ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਸੇ ਜਿਉ ਮਲੀ ਨਿਹਕਤ ਸੰਜਮ ਧੂਤਾ ਜਾਏ
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਸਾ ਵਜਾਏ
1: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਏ ਹਾਰਿਆ
0: ਇਹ ਸੁਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ
1: ਵੇਦਾਂ ਮੇਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੈਤਾਲਿਆ
0: ਕਹੇ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਈ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਪੱਲੇ ਸੇ ਬਣ ਜਾ ਰੇ
0: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੈ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸਮਾਲੈ
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁਛੋ ਵਿਵੇਕੀਆ ਜਾਏ
1: ਅਨੇਕ ਚੁਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਨ ਕਾ ਨਦਰ

0: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ
1: ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ
0: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ
1: ਸੇਵ ਸਖਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬਜਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਬਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸ਼ਾਸਤਰ ਪੁਨ ਪਾਪੀ ਚਾਰ ਦੇ ਤੱਤੇ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣਦਿਨ ਹਰ ਲਿਵ ਲਾਗੇ

0: ਆਪਣੀ ਲਿਵਾਬ ਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਕਹੇ ਨਾਨਕੇ ਵਰਦਾਤਾ ਸੋ ਕਿਉ ਮਨੋ ਵਸਾਰੀਐ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਏਕੋ ਜੇਹੀ ਕਰਤੇ ਖੇਲ ਰਚਾਇਆ
0: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਏ ਮਾਇਆ ਜਿਤ ਹਰ ਵਿਸਰੈ ਮੋਪਜੇ ਭਾਉ ਦੂਜਾ ਲਾਇਆ
1: ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ
0: ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰੋਹੇ ਲੋਕ ਲੈ ਬੁਲਾਏ
0: ਐਸਾ ਸਤਿਗੁਰ ਜੀ ਮਿਲੈ ਤਿਸ ਨੌ ਸਿਰ ਸੋਪੀਐ ਵਿਚ ਹੋ ਆਪ ਜਾਏ
1: ਜਿਸਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ
0: ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟਿਓ ਦਿਹਾੜੀ
1: ਓ ਤਨ ਤੇ ਨਾ ਮਿਲਿਆ

0: ਆਸ ਨਾ ਜਾਏ ਹੂਰਤ ਕੀਤੈ ਜਚਰ ਹਰਸ ਪੱਲੇ ਨਾ ਪਾਏ
1: ਹਰਸ ਪਾਏ ਪੱਲੇ ਪੀਏ ਹਰਸ ਮੋਹਨ ਤ੍ਰਿਸ਼ਨਾ ਲਾਗੇ
0: ਇਹੋ ਹਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ
1: ਕਹੇ ਨਾਨਕ ਹੋਰ ਅਨਰਸ ਵਿਸਰੇ ਜਾ ਹਰ ਵਸੇ ਮਨ ਆਏ
0: ਇਹ ਸਰੀਰਾ ਮੇਰੇ ਆਹਰ ਤੂੰ ਮੈਂ ਜੋਤ ਰੱਖੀ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅਡਾਗਨ ਬਰਾਬਰ ਤਾ ਪਾਏ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੁਖ ਹੋਟਲ ਗੁਰ ਸੇਵੀ ਐਹਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ

आओ मोन भयो कर पाती रहो नगन फिरो मन माही तट तीर्थ सब धरती भ्रमयो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਮੁੱਖ ਵਾਕ ਸ਼ਬਦ ਦੀ ਦਾਸ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। ਰਾਗ ਸੂਰ ਠੰਦਰ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ। ਅੱਠ ਬੰਦਾਂ ਵਾਲਾ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜਿੱਥੇ ਬਾਣੀ ਪੜ੍ਹਦੇ ਹਾਂ ਉੱਥੇ ਤਰਤੀਬ ਵੀ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਦਿੱਤੀ ਹੈ, ਬਾਣੀ ਦੀ ਤਰਤੀਬ ਵੀ ਬਣਾਈ ਹੈ। ਜਿੱਥੇ ਸ਼ਬਦ ਪੜ੍ਹਦੇ ਹਾਂ ਰਹਾਉ ਦਾ ਜਿਹੜਾ ਹੈ ਬੰਦ ਉਹ ਵੱਖਰਾ ਹੁੰਦਾ ਦੂਜੇ ਬੰਦਾਂ ਦੀ ਗਿਣਤੀ ਨਾਲੋਂ। ਅਸ਼ਟਪਦੀਆਂ ਤੋਂ ਭਾਵ ਅੱਠ ਬੰਦਾਂ ਵਾਲੇ ਇਹ ਸ਼ਬਦ ਨੇ, ਅੱਠ ਬੰਦਾਂ ਦਾ ਸ਼ਬਦ ਹੈ ਅਤੇ ਅਖੀਰ ਵਿੱਚ ਤੁਸੀਂ ਸਰਵਣ ਕੀਤਾ ਰਹਾਉ ਦੂਜਾ। ਦੋ ਰਹਾਉ ਨੇ, ਇੱਕ ਪਹਿਲਾ ਰਹਾਉ ਹੈ ਜਿੱਥੇ ਵੀ ਸ਼ਬਦ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਜੇ ਦੋ ਰਹਾਉ ਨੇ ਤਾਂ ਅਖੀਰ ਵਿੱਚ ਇਹ ਕਹਿੰਦੇ ਨੇ ਰਹਾਉ ਦੂਜਾ, ਇਹਦਾ ਮਤਲਬ ਇੱਕ ਰਹਾਉ ਪਹਿਲਾਂ ਵੀ ਹੈ। ਪਹਿਲਾ ਰਹਾਉ ਹੈ ਉਹਦੇ ਵਿੱਚ ਪਾਤਸ਼ਾਹ ਜੀ ਨੇ ਜਿਹੜਾ ਪ੍ਰਸ਼ਨ ਅਤੇ ਅਖੀਰਲੇ ਦੂਸਰੇ ਰਹਾਉ ਦੇ ਵਿੱਚ ਉਹਦਾ ਉੱਤਰ ਵੀ ਦਿੱਤਾ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਹੀ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਮਤ ਬੁੱਧ ਬਖਸ਼ਿਸ਼ ਕਰਨ ਆਪ ਕਰਵਾ ਲੈਣ, ਸਮਾਂ ਵਧੇਰੇ ਚਾਹੀਦਾ ਹੁੰਦਾ ਹੈ। ਪਾਤਸ਼ਾਹ ਜੀ ਦੇ ਵਿੱਚ ਰਹਿਮਤ ਕਰਦੇ ਨੇ ਰਹਾਉ ਦੀਆਂ ਤੁਕਾਂ ਪਹਿਲੀਆਂ, ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਕਰਮ ਕਾਂਡਾਂ ਦੀ ਗੱਲ ਕੀਤੀ ਹੈ। ਕਈਆਂ ਨੂੰ ਦੇਖਿਆ ਕੋਈ ਕੋਈ ਕਰਮ ਕਰਦਾ, ਕੋਈ ਕੋਈ ਕਰਮ ਕਰਦਾ, ਪਰ ਉਹਨਾਂ ਕਰਮ ਕਾਂਡਾਂ ਦੇ ਨਾਲ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਇਹ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਮਝਾ ਦਿੱਤਾ, ਕਹਿਣ ਲੱਗੇ ਭਾਈ ਜਿੰਨੇ ਮਰਜ਼ੀ ਕਰੀ ਜਾਓ ਪਰ ਜੇ ਤੁਸੀਂ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਮਿਲਣਾ ਫਿਰ ਇਹਨਾਂ ਕਰਮਾਂ ਨਾਲ ਮਿਲਿਆ ਨਹੀਂ ਜਾ ਸਕਦਾ। ਪਿਆਰੇ ਹੇ ਸੱਜਣ ਹੇ ਭਾਈ, ਇਹ ਜਿੰਨੇ ਵੀ ਕਰਮ ਨੇ ਇਹ ਮੈਂ ਕੀਤੇ, ਇਨ ਵਿਧ ਮਿਲਣ ਨਾ ਜਾਈ, ਪਰ ਇਹਨਾਂ ਕਰਮਾਂ ਨਾਲ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਫਿਰ ਮਨ ਵਿੱਚ ਅਹੰਕਾਰ ਨਹੀਂ ਕੀਤਾ, ਸਮਝਾਇਆ ਵੀ ਨਾਲੇ, ਕਿਹਾ ਕਹਿਣ ਲੱਗੇ ਬਸ ਢਹਿ ਕੇ ਡਿੱਗ ਕੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੋ, ਮਾਲਕਾ ਇਹ ਚੰਗੀ ਬੁੱਧ ਅਤੇ ਅਕਲ ਦੇ, ਜਿਸ ਅਕਲ ਨਾਲ ਮੈਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਸਮਝ ਲਵਾਂ। ਆਰੰਭ ਵਿੱਚ ਪਾਤਸ਼ਾਹ ਰਹਿਮਤ ਕਰਦੇ ਨੇ, ਪਾਠ ਪੜ੍ਹਿਓ ਵਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਨਿਵਲੀ ਕਰਮ ਕਰਨਾ ਭਾਵ ਖਲੋ ਕੇ ਗੋਡਿਆਂ 'ਤੇ ਹੱਥ ਰੱਖਣਾ ਅਤੇ ਸਾਹ ਬਾਹਰ ਨੂੰ ਖਿੱਚਣਾ, ਇਹ ਜੋਗੀ ਕਰਦੇ ਨੇ। ਭਯੰਗਮ ਕੰਗਰੋੜ ਪਿੱਠ ਦੀ ਨਾੜੀ ਦੇ ਰਾਹੀਂ ਸਵਾਸਾਂ ਨੂੰ ਜਿਹੜਾ ਚੜ੍ਹਾਉਣਾ। ਪਾਠ ਪੜ੍ਹਿਓ, ਪਾਠਾਂ ਨੂੰ ਪੜ੍ਹਨਾ, ਵੇਦਾਂ ਨੂੰ ਵਿਚਾਰਨਾ, ਹੋਰ ਅਨੇਕਾਂ ਕਰਮ ਕਰਨੇ। ਕਹਿਣ ਤੋਂ ਭਾਵ ਜਿੰਨੇ ਵੀ ਅਸੀਂ ਕਰਮ ਕਰੀਏ ਅਤੇ ਮਨ ਵਿੱਚ ਪਾਤਸ਼ਾਹ ਜੀ ਕਹਿਣ ਲੱਗੇ ਅਹੰਕਾਰ ਵੱਧਦਾ ਹੈ ਘੱਟਦਾ ਨਹੀਂ। ਅਸੀਂ ਵੀ ਬਾਣੀ ਪੜ੍ਹਦੇ ਹਾਂ, ਕਈ ਵਾਰ ਥੋੜ੍ਹੀ ਜਿਹੀ ਮਨ ਕਰੇ ਅਤੇ ਬਾਣੀ ਵੱਧ ਪੜ੍ਹ ਲਈਏ ਅਤੇ ਕਈਆਂ ਨੂੰ ਦੱਸਦੇ ਫਿਰਦੇ ਹਾਂ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਇੰਨੀ ਸੇਵਾ ਕੀਤੀ, ਮੈਂ ਬਾਣੀ ਪੜ੍ਹੀ। ਉਪਦੇਸ਼ ਚੌਂ ਵਰਨਾ ਕੋ ਸਾਂਝਾ। ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਆਪ ਨੂੰ ਸਮਝਾਓ, ਇਹਨਾਂ ਸਾਰੇ ਕਰਮਾਂ ਨਾਲ ਕੀਤਿਆਂ ਅਤੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਮਾਲਕਾ ਤੂੰ ਰਹਿਮਤ ਕੀਤੀ, ਤੂੰ ਆਪ ਕਰਾ ਲਿਆ ਅਤੇ ਇਸੇ ਤਰ੍ਹਾਂ ਕਰਾਈ ਜਾਈ, ਸਤਸੰਗ ਦੀਆਂ ਘੜੀਆਂ ਬਖਸ਼ੀ। ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅੱਧ ਕਾਹੰ ਬੁੱਧ ਵਾਧੇ। ਪਾਤਸ਼ਾਹ ਜੀ ਕਹਿਣ ਲੱਗੇ ਪੰਜਾਂ ਦਾ ਸੰਗ ਛੱਡਣਾ ਸੀ। ਪੰਜ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਹਿਣ ਲੱਗੇ ਇਹਨਾਂ ਨੂੰ ਘਟਾਉਣਾ ਸੀ, ਇਹਨਾਂ ਦਾ ਸੰਗ ਛੱਡਣਾ। ਜੇ ਕਹੀਏ ਵੀ ਇਹ ਖਤਮ ਹੋ ਜਾਣਗੇ, ਖਤਮ ਨਹੀਂ ਹੋਣੇ, ਇਹ ਇੱਕ ਇਹ ਸ਼ਕਤੀ ਹੈ, ਇਹਨਾਂ ਸ਼ਕਤੀਆਂ ਦੁਆਰਾ ਹੀ ਜੀਵਨ ਦਾ ਨਿਰਵਾਹ ਜਿਹੜਾ ਚੱਲਦਾ ਹੈ। ਇਹਨਾਂ ਨੂੰ ਸਾਧਨਾ ਹੈ, ਸਤ ਸੰਤੋਖ ਦਇਆ ਧਰਮ ਧੀਰਜ ਆ ਜਾਏ ਟਿਕ ਜਾਏ। ਕਹਿਣ ਲੱਗੇ ਪੰਜ ਜਣਾ ਸੋ ਸੰਗ ਨਾ ਛੁਟਕਿਓ ਆਦਕ ਆਹੰ ਬੁੱਧ ਵਾਧੇ। ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਕਰਮ ਕੀਤੇ ਆ,
ਪੰਜਾਂ ਦਾ ਸੰਗ ਛੱਡਣਾ ਸੀ ਪਰ ਕਹਿਣ ਲੱਗੀ ਅਤੇ ਹੋਰ ਵੱਧ ਗਏ ਮਨੁੱਖ ਨੇ ਬਣਾ ਜਿਹੜੇ ਆ ਵਧਾ ਲਏ ਨੇ ਅਤੇ ਅਧਿਕ ਅਹੰਗ ਬੁੱਧ ਵੱਧੇ ਇਹਨਾਂ ਵਿੱਚ ਵੱਜ ਗਿਆ ਵੱਧ ਗਏ ਨੇ ਘਟੇ ਨਹੀਂ ਸਗੋਂ ਘਟਣੇ ਚਾਹੀਦੇ ਸੀ। ਰਾਹਵ ਦਾ ਵਿਸ਼ਰਾਮ ਦੇ ਕੇ ਇੱਕ ਇੱਕ ਬੰਦ ਦੁਆਰਾ ਇੱਕ ਇੱਕ ਕਰਮ ਕਾਂਡਾਂ ਦੀ ਪਾਤਸ਼ਾਹ ਜੀ ਨੇ ਇਹਨਾਂ ਵਿੱਚ ਗੱਲ ਕੀਤੀ ਹੈ। ਉਹ ਸਾਰੇ ਕਰਮ ਕਾਂਡਾਂ ਤੋਂ ਬਾਅਦ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੂੰ ਚਾਹੁੰਦਾ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਮਿਲਣਾ ਹਰ ਕੀਰਤ ਸਾਧ ਸੰਗਤ ਹੈ ਸਰ ਕਰਮਨ ਕਹਿ ਕਰਮਾ। ਇਹ ਪਾਠ ਦਾ ਵਿਸ਼ਰਾਮ ਦੋ ਤਰ੍ਹਾਂ ਨਾਲ ਲਾਇਆ ਜਾਂਦਾ ਹੈ। ਇੱਕ ਤਾਂ ਸਾਧ ਸੰਗਤ ਹੈ ਨਾਲ ਰੋਕਿਆ ਜਾਂਦਾ ਬਾਅਦ ਵਿੱਚ, ਇੱਕ ਸਾਧ ਸੰਗਤ 'ਤੇ ਰੁਕਿਆ ਜਾਂਦਾ ਹੈ ਸਰ ਕਰਮਨ ਕਹਿ ਕਰਮਾ। ਕਹਿਣ ਲੱਗੇ ਹਰੀ ਕੀਰਤ ਮਾਲਕ ਵਾਹਿਗੁਰੂ ਪਰਮਾਤਮਾ ਦੀ ਸੰਗਤ, ਪਰਮੇਸ਼ਰ ਦੀਆਂ ਸਤਸੰਗਤ ਦੀ ਘੜੀਆਂ ਵਿੱਚ ਬੈਠਣਾ, ਸਤਸੰਗਤ ਵਿੱਚ ਜੁੜਨਾ ਹੈ ਸਿਰ ਕਰਮਨ ਕਹਿ ਕਰਮਾ। ਸਾਰਿਆਂ ਤੋਂ ਸਿਰੇ ਦਾ ਸਰਵੋਤਮ ਅਤੇ ਸ੍ਰੇਸ਼ਟ ਕਰਮ ਹੈ। ਇਸੇ ਲਈ ਪਾਤਸ਼ਾਹ ਜੀ ਨੇ ਸਾਨੂੰ ਸਿੱਧਾ ਅਤੇ ਸੌਖਾ ਰਸਤਾ ਜਿਹੜਾ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਨਾਲ ਮਿਲਣ ਦਾ ਸਾਨੂੰ ਦਿੱਤਾ, ਪਰ ਅਸੀਂ ਅੱਜ ਭਟਕੇ ਹੋਏ ਹਾਂ। ਪਾਤਸ਼ਾਹ ਜੀ ਰਹਿਮਤ ਕਰਨ, ਕਰਮ ਕਾਂਡਾਂ ਨੂੰ ਛੱਡ ਕੇ ਸਤਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਬੰਦਗੀ ਕਰੀਏ, ਨਾਮ ਜਪੀਏ, ਬਾਣੀ ਪੜ੍ਹੀਏ, ਇਦੋਂ ਸਿਰੇ ਦਾ ਹੋਰ ਕੋਈ ਕਰਮ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ ਸਾਰਿਆਂ ਤੋਂ ਸਿਰਿਆਂ ਦਾ ਸ੍ਰੇਸ਼ਟ ਕਰਮ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਸ ਲਈ ਪਾਤਸ਼ਾਹ ਜੀ ਨੇ ਕਿਹਾ ਸੰਗਤ ਕਰਨੀ ਜ਼ਰੂਰੀ ਹੈ। ਸੰਗਤ ਵਿੱਚ ਬੈਠੇ ਹਾਂ ਪਰਮੇਸ਼ਰ ਨਾਲ ਮਿਲਿਆ ਜਾਂਦਾ ਹੈ, ਭਵ ਜਲ ਨੂੰ ਪਾਰ ਕੀਤਾ ਜਾ ਸਕਦਾ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹਰੇਕ ਜੀਵ ਦੇ ਵੱਸ ਦੀ ਬਾਤ ਨਹੀਂ, ਪਰ ਜਿਸ 'ਤੇ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਕਿਰਪਾ ਕਰਦਾ ਫਿਰ ਉਹਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ। ਜਿਹਦੇ ਕਿਤੇ ਪੂਰਬਲੇ ਭਾਗ ਜਾਗਣ, ਪੂਰਬਲੇ ਚੰਗੇ ਭਾਗ ਹੋਣ, ਉਹਨੂੰ ਸਤਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ। ਇਸੇ ਲਈ ਪਾਤਸ਼ਾਹ ਜੀ ਨੇ ਕਿਹਾ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਦੂਸਰੇ ਰਹਾਉ ਦੇ ਤੁਕ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਤੇਰੋ ਸੇਵਕ ਇਹ ਰੰਗ ਮਾਤਾ, ਤੇਰਾ ਸੇਵਕ ਇਸ ਪ੍ਰੇਮ ਵਿੱਚ ਮਸਤ ਹੈ, ਤੇਰੇ ਰੰਗ ਵਿੱਚ ਰੰਗਿਆ ਹੋਇਆ। ਪਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਕੀਰਤਨ ਸ਼ਬਦ ਇਹ ਨਹੀਂ ਕਿ ਹਾਰਮੋਨੀਅਮ 'ਤੇ ਵਾਜੇ 'ਤੇ ਬੈਠ ਕੇ ਕੀਰਤਨ ਕਰਨਾ, ਕੀਰਤਨ ਤੋਂ ਭਾਵ ਹੈ ਕੀਰਤੀ। ਜਿਸ ਮਾਲਕ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਨੀ ਹੋਵੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਾ ਹੋਵੇ, ਕਿਤੇ ਵੀ ਹੋਈਏ ਅਸੀਂ ਪਰਮੇਸ਼ਰ ਨਾਲ ਜੁੜੀਏ, ਉਹਦੇ ਵਿੱਚ ਸਾਨੂੰ ਸਾਥ ਚਾਹੀਦੇ ਨੇ ਜੇ ਅਸੀਂ ਕੀਰਤਨ ਕਰਨਾ। ਅਤੇ ਇਹ ਜੇ ਕਿਤੇ ਰਸਤੇ ਵਿੱਚ ਜਾਂ ਕਿਤੇ ਹੋਰ ਕਿਤੇ ਹੋਈਏ, ਘਰ ਹੋਈਏ, ਬੈੱਡ 'ਤੇ ਹੋਈਏ, ਸੁੱਤੇ ਹੋਈਏ, ਰਸਤੇ ਵਿੱਚ ਹੋਈਏ, ਜਾਂਦੇ ਹੋਈਏ, ਇਹ ਨਹੀਂ ਕਿ ਸਾਜ ਹੈ ਨਹੀਂ ਹੁਣ ਕੀਰਤਨ ਕਿਵੇਂ ਕਰੀਏ, ਕੀਰਤੀ ਕਿਵੇਂ ਕਰੀਏ। ਕੀਰਤ ਹੈ ਮਾਲਕ ਵਾਹਿਗੁਰੂ ਪਰਮਾਤਮਾ ਦੀ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਾ ਹੋਵੇ, ਮੁੱਖ ਤੋਂ ਉਚਾਰਨ ਵਾਲਾ ਪਰਮਾਤਮਾ ਦਾ ਨਾਮ, ਉਹਦੀ ਕਰਨ ਵਾਲੀ ਬੰਦਗੀ, ਉਹਨੂੰ ਕੀਰਤੀ ਕਹਿੰਦੇ ਨੇ। ਕੀਰਤਨ ਕਹਿਣ ਲੱਗੇ ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਮੇਰਾ ਅਤੇ ਮਨ ਮਾਲਕ ਵਾਹਿਗੁਰੂ ਪਰਮਾਤਮਾ ਦੇ ਰੰਗ ਵਿੱਚ, ਕੀਰਤੀ ਵਿੱਚ ਰੰਗਿਆ ਹੋਇਆ ਹੈ। ਜਿਸ ਮਾਲਕ ਵਾਹਿਗੁਰੂ ਪਰਮਾਤਮਾ ਜਿਸ 'ਤੇ ਕਿਰਪਾਲੂ, ਦਇਆਵਾਨ, ਦੀਨਾਂ ਉੱਤੇ ਦਇਆ ਕਰਨ ਵਾਲਾ ਉਹ ਪਰਮੇਸ਼ਰ ਦਇਆਵਾਨ ਹੁੰਦਾ ਹੈ, ਉਹਨੂੰ ਇਹ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸ਼ਬਦ ਦੀ ਦਾਤ ਝੋਲੀ ਪਾਉਣ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਫੇਰ ਵਟਾਏ ਗਿਆਨੀ ਬੁੱਝੇ ਤਾਂ ਸੰਜੂ ਰਸੰਤੋਕਾ ਧਰਮ ਗ੍ਰਥਵਾ ਤ੍ਰਿਤੀ ਰਜ ਤੇ ਕਾਜੁਰ ਜੋਰ ਗ੍ਰਥਵਾ ਦੁਆ ਪਰਾ ਤਪੇ ਕਾ ਸਤ ਗ੍ਰਥਵਾ ਕਲ ਯੁਗ ਰਾਤ ਗਣ ਕਾ ਪੂੜ ਗ੍ਰਥਵਾ।

ਨਾਨਕੂੜ ਰਹਿਆ ਭਰਪੂਰ ਮੱਥਾ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ।

ਔੜੀ ਚ ਸੇਵੀ ਸੁਪਾਹੀ ਸੋਸਾਇਸ ਦਾ ਸਮਾਲੀ ਹੈ ਜਿਤ ਕੀਤਾ ਪਾਈ ਆਪਣਾ ਸਾਕਾਲ ਬੁਰੀ ਕੋ ਕਾਲੀ ਹੈ ਮੰਦਾ ਮੂਲ ਲੱਗੀ ਚਾਹੀਦੇ ਲੰਮੀ ਨਦਰ ਨਹਾਲੀ ਹੈ ਸਾਹਿਬ ਲਾਲ ਹਾਏ ਦੇਵੇ ਆਪਾਸਾ ਢਾਲੀ ਹੈ ਪਿਛਲਾ ਹੀ ਉੱਪਰ ਕਾਲੀ ਹੈ ਪਿਛਲਾ ਹੀ ਉੱਪਰ ਕਾਲੀ ਹੈ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸੋ ਚੰਦਾ ਉੱਗਵੈ ਸੂਰ ਚੜੇ ਹਜ਼ਾਰ, ਇੱਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਆਧਾਰ। ਦਰਸ਼ਨ ਦੇਖ ਜੀਵਾਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰਾ, ਦੇਹ ਨਾਮ ਕਰ ਆਪਣੇ ਚਿਰੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੀ ਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੈ ਨਮਹਿ, ਜੁਗਾਦਿ ਗੁਰੈ ਨਮਹਿ, ਸਤਿਗੁਰੈ ਨਮਹਿ, ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ। ਸਿਮਰੋ ਸਿਮਰੋ ਸਿਮ ਪਾਵੋ, ਕਲ ਕਲੇਸ਼ ਧਰਮ ਵਾਹਿ ਬਟਾਵੋ, ਸਿਮਰੋ ਜਾਸ ਸੰਵਰ ਏਕੇ, ਨਾਮ ਜਪਤੇ ਅਗਨ ਤਨਿਕੈ, ਵੇਦ ਪ੍ਰਾਣ ਸਿਮ ਸਤਾਖਰ, ਕੀਨੀ ਰਾਮ ਨਾਮ ਕਾਖਰ, ਕਿਨਕਾ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਏਕੇ ਦਸਤਹਾਰ, ਨਾਨਕ ਨੂੰ ਸੰਗ ਮੋਹੇ ਦਾਰੂ, ਸੁਖਮਨੀ ਸੁਖਮ ਉਤਰਮ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਕਰਬਣਾ ਵਸੈ, ਪ੍ਰਭ ਕੈ ਸਿਮਰਨ ਦੂਜਾ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕੁਛ ਬਿਗਨਾ ਲਾਗੈ, ਪ੍ਰਭ ਕੈ ਸਿਮਰਨ ਦਿਨ ਜਾਗੇ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਸਭ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧਕ ਸੰਗ ਸਰਨ ਦਾ ਨਾਨਕਾ ਰੰਗ, ਪ੍ਰਭ ਕੈ ਸਿਮਰਨ ਰਿਤ ਸਿੱਧ ਨਾਉ ਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਿਤ ਬੁੱਧਾ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਪਿੰਡ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਈ ਸੁਪਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਨਾਵ ਸਿਮਰਾਏ, ਨਾਨਕ ਤਾਂ ਕੇ ਲਾਗੂ ਪਾਈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਤਰੀ ਉੱਚਾ, ਪ੍ਰਭ ਕੈ ਸਿਮਰਨ ਤਿਸਨਾ ਪੂਜੈ, ਪ੍ਰਭ ਕੈ ਸਿਮਰਨ ਸਭ ਕੀ ਸੂਜੈ, ਪ੍ਰਭ ਕੈ ਸਿਮਰਨ ਨਾਹੀ ਜਮਤਾਸਾ, ਪ੍ਰਭ ਕੈ ਸਿਮਰਨ ਪੂਰਨਿਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਮਿਟਣਾ ਵਰਤ ਮਾਏ ਸਮਾਏ, ਪ੍ਰਭ ਜੀ ਵਸੇ ਸਾਧਗੀ ਦਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਬੂਤਾ ਜੇ, ਪ੍ਰਭ ਕੋ ਸਿਮਰੇ ਸੇ ਸਤਿ ਰਾਜੈ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ, ਸਿਮਰਨ ਤੇ ਲਾ ਕੇ ਜਨਾਵ ਦਿਆਲਾ, ਨਾਨਕ ਜਨ ਕਿਮ ਗਿਰਵਾਲਾ, ਪ੍ਰਭ ਕੋ ਸਿਮਰੇ ਸੇ ਪਰਪਕਾਰੀ, ਪ੍ਰਭ ਕੋ ਸਿਮਰੇ ਤੇ ਸਤਿਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ, ਪ੍ਰਭ ਕੋ ਸਿਮਰੇ ਤੇ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤੇ ਆਤਮ ਜੀਤਾ, ਪ੍ਰਭ ਕੋ ਸਿਮਰੇ ਤੇ ਨਿਰਮਲ ਰੇਤਾ, ਪ੍ਰਭ ਕੋ ਸਿਮਰੇ ਤੇ ਨਣਤ ਘਨੇਰੇ, ਪ੍ਰਭ ਕੋ ਸਿਮਰੇ ਵਸਿਆ ਹਨੇਰੇ, ਸੰਤ ਕਿਰਪਾ ਤੇ ਅਣਦੀਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਚੂਰੈ, ਪ੍ਰਭ ਕੇ ਸਿਮਰਨ ਹਰ ਗੁਰਬਾਣੀ, ਪ੍ਰਭ ਕੇ ਸਿਮਰਨ ਸਹਿ ਸਵਾਨੀ, ਪ੍ਰਭ ਕੇ ਸਿਮਰਨ ਨਿਸ਼ਚਲੇ ਆਸਨ, ਪ੍ਰਭ ਕੇ ਸਿਮਰਨ ਕੌਣ ਵਿਗਾਸਣ, ਪ੍ਰਭ ਕੇ ਸਿਮਰਨ ਅਨਹਤ ਚੁਨਕਾਰ, ਸੁਖ ਸਿਮਰਨ ਕੰਤ ਨਾ ਪਾਰ, ਸਿਮਰੇ ਸੇ ਜੰਜਨ ਕੋ ਪ੍ਰਮਿਆ, ਨਾਂਗ ਤਿੰਜਨ ਸੰਨੀ ਪਿਆ, ਹਾਰ ਸਿਮਰਨ ਕਰ ਭਗਤ ਭਗਟਾਇਆ, ਸਿਮਰਨ ਲਗ ਬੇਦ ਉਪਾਏ, ਹਸਿਮਰਨ ਪੈ ਸਦ ਜਤੀ ਜਾਤੇ, ਹਸਿਮਰਨ ਨੀਚਾ ਕੁਣ ਜਾਤੈ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਕਲ ਕਾਰਾ, ਹਰ ਸਿਮਰ ਵਿਆਹ ਦਰੰਕਾਰਾ, ਕਰ ਕਿਰਪਾ ਜਿ ਸਾਹਿਬ ਬਜਾਇਆ, ਨਾਨਕ ਗੁਰਮੁਖ ਹਰ ਸਿਮਰਤਨ ਪਾਇਆ, ਸਲੋਕ ਹੈ ਦੀਨ ਦਰਦ ਦੁੱਖ ਪੰਜਣਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕੀ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਮਿਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਾਵਾਂ ਪਿਆਰ ਦੂਤ ਜਮਦਾ ਲੈ ਤੈ, ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਅਵਿਤ ਪਾਰੀ, ਹਰ ਕੋ ਨਾਮ ਕਿਨ ਮਾਇ ਉਦਾਰੀ, ਪੁਨੈ ਚੰਨ ਕਰਤਨੀ ਤਰੇ, ਹਰ ਕੋ ਨਾਮ ਕੋਟ ਪਾਪਰ ਹਰੈ, ਗੁਰਮੁਖ ਨਾਮ ਜੋ ਮਨ ਮੇਰੇ, ਨਾਗ ਪਾਵੋ ਸੁਖ ਨੇਰੇ, ਸਕਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੇ ਸੁਖੀਆ, ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪ ਨਿਸਤਰੈ, ਅਨਕ ਮਾਇਆ ਰੰਗ ਤਿੱਖਣਾ ਵਜਾਵੇ, ਹਰ ਕਾ ਨਾਮ ਜਪ ਤੇ ਅਘਾਵੈ, ਜੇ ਮਾਰ ਕੇ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਸੇ ਲੈ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰੰਗਤ ਪਾਈਐ, ਛੂਟਤ ਨਹੀਂ ਕੋਟ ਲਕਬਾਈ, ਨਾਮ ਜੁੱਤੇ ਪਾਰ ਪ੍ਰਾਹੀ, ਅਨਕ ਵਿਘਨ ਜੇ ਆਏ ਸੰਗਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋ ਜਨਮੇ ਮਰ ਜਾਮ, ਨਾਮ ਜੁਪਤ ਪਾਵੇ ਵਿਸਰਾਮ, ਓ ਮੇਲਾ ਮਨ ਕਪੂ ਨਾ ਧੋਵੇ, ਹਰ ਕਾ ਨਾਮ ਕੂਟ ਪਾਪ ਖੋਵੇ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਏ ਸਤਿਕੇ ਸੰਗੈ, ਜੇ ਮਾਰ ਕੇ ਗਨ ਜਾਏ ਨਾ ਕੋਸਾ, ਹਰ ਕਾ ਨਾਮ ਹੋਆ ਸੰਤੋਸਾ, ਜੈਵੇਂ ਜਿਵੇਂ ਅੰਧ ਗਵਾਰਾ, ਹਰ ਕਾ ਨਾਮ ਸਾ ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਤੀ ਰਾਖੂ ਨਾ ਸਾਨੂੰ, ਹਰ ਕੈ ਨਾਮ ਤੈ ਨਾਲ ਸਾਨੂੰ, ਜਾਂ ਮਾਂ ਪਿਆਰ ਤੋਂ ਤੂੰ ਕਾਮ, ਤੇ ਹਰ ਕੇ ਨਾਮ ਤੂੰ ਉੱਪਰ ਸ਼ਾਮ, ਜਾਂ ਤ੍ਰਿਖਾ ਮਨ ਤੁਝ ਆ ਕਰ ਕੈ, ਤੈ ਨਾਨਕ ਹਰ ਹਰ ਮ੍ਰਿਤ ਵਰਖੈ, ਭਗਤ ਨਾ ਕੀ ਵਰਤਣ ਨਾਮ, ਸੰਤ ਨਾ ਕੇ ਮਨ ਵਿਸਰਾਮ, हर का नाम दोष की ओट, हर का नाम दास की ओट, हर के नाम उदरे जन कोट, हर जस करत संत निरात, हर हर औ साधक मात, हर जन के नाम निधान, पार ब्रह्म जन की नुदान, मन तन रंग रते रंगे के नानक जन के बिरथ पवेके, हर का नाम जन को मुक्त जुक्त, हर के नाम जन को तृप्त भुक्त, हर का नाम जन का रूप रंग, हर नाम जत कवरिना पंग, हर का नाम जन की वड्याई, हर के नाम जन शोभा पाई, हर का नाम जन को भोग जोग, हर नाम जत कशनाई ब्योग, जन राता हर नाम की सेवा, नानक पूजे हर हर देवा, हर हर जन के मालिक जींदा, हर तन जन को आ प्रभु दींदा, हर हर जन के उठ स्थानी, हर प्रताप जन अवरना जाड़ी, पूत पूत जन हर रस राते, सुन समाध नाम रस पाते, आठ पहर जन हर हर जपै, हर का भगत प्रगटनी छपै, हर की भगत मुक्त भाव करे, नानक जन संकेत तेतरे, पार जाते हर को नाम, काम तेन हर हर गुण गाव, सबते उत्तम हर की कथा, नाम सुनतर दुख लथा, नाम की महिमा संत हृदय, संत प्रताप दुर्त सब नसै, संत का संग बड़ भागी पाई है, संत की सेवा नाम त्याई है, नाम तुलक शवरना होए, नानक रूप ना पावे जन कोई सलोक, बहु शास्त्र बहु सिमृति, पेखे सृष्ट ढोल, पूज सनाही हर हरे, नानक नाम अमोल, अष्टपदी जाप ताप ज्ञान सब ध्यान, खट शास्त्र सिमृत ज्ञान, योग ब्यास कर्म तर्म क्रिया, सकल त्याग बन वधे फ्रिया, अनुप्रकार किए वो चतना, पुन दनों में वो रतना, शीघ टाए हो में करति, वर्तने करे वो पाती, नहीं तुल राम ना विचार, नानक गुरमुख ना जपि एक बार, नौ खंड पृथ्वी फिरै चिर जीव, महादास तपि सरथी वै, अग्न माही उमत प्राण, कनका सब है वृपम ध्यान, नूली कर्म करे वो आसन, जैन मार्ग तुम साथ संजमत साधन, निमक निमक कर सिर कृतावै, हो तापी हो मैं मैल न जावै, निमक निमक कर शरीर कटावै, तौ पी हो मैं मैल न जावै, हर के नाम ससुर कशनाय, नान गुरमुख नाम जपत गत पाहै, मन कामना ती दे छुटै, गर्भ कमाना मन तै हुटै, सोच करे दिन सिर रात, मन की मैल न तन ते जात, इसते ही को बहु साधन करे, मन ते कबू न विख्या डरे, जल धोवे बहु दे अनीत, सुध का होय काची पीत, मन हर के नाम की महिमा ऊच, नानक ना बुदरे पतत बहु मूचा, बहुत स्यानप जम का भौ व्यापै, अनक जतन का तृष्णा त्रापै, पीक अनेक अगण नहीं बूझै, कूट पाव दरगै नहीं सीजै, छूट स्नाही उपप्याल, मोहे व्यापे माया जाल, अवर करतूत संगली जमडान, गोबिंद भजन बिल तिन्नी मान, हर का नाम जब तुक जाए, नानक बोले सह सुभाए, चार पदार्थ जे को मांगे, साजना की सेवा लागे, जेको अपना दुख मिटावे, हर हर नाम हृदय सत गावे, जेको अपनी सुभा लोरे, सात संगे हो मैं शोरे, जेको जन मरण दे डरे, साजना की सरणी परे, जिस जन को प्रभु रस प्यासा, नानक ताके बल बल जासा, सगल पुरख मैं पुरख प्रधान, साध संग जाका मिटे अभिमान, आपस को जो जाने नीचा, सोकनिये सब ते ऊंचा, जाका मन हुई सकल के रींदा, हर हर नाम तिन कट कट चींदा, मन अपने ते बुरा मटाना, पेखे सगल सिस साजना, सुख दुख जन सम दृष्टिता, नानक पाप पुन लिपा, निरतन कहो तन तेरू, ना उनतावे कहो ना तेरा थाओ, मानिक प्रभु तेरु मान, सकल कटा को देव दान, कर्ण करावन हर स्वामी, सकल कटा के अंतर जामी, अपनी गति मित जानो आपे, अपन संगा अवर अवराते, तुमरी उस्तत तुम ते होए, नानक अवर ना जान कोए, सर्व धर्म है श्रेष्ठ धर्म, हर को नाम जप निर्मल कर्म, सगल क्रिया में उत्तम क्रिया, सा संग दुर्मत मल रिया, सगल उदम है उदम भला, हर का नाम जपो जी सदा, सगल बानी में अमृत बानी, हर को जस सुन रसन बखानी, सगल थान ते उत्तम थान, नानक जे कट वसे हर नाम सलोक, निर्गुण यार ए अन्या, सो प्रभु सदा सवाल, जिनकी आति सचीत रख, नानक निभी नाल, अष्टपदी रमैया के गुण चित परानी, कमल मूल ते कम दुष्टानी, जे तू सास सवास सिंगारिया, गर्भ गर्भ मैं चनी उबारिया, बार व्यवस्था तुझे प्यारे दूद, पर जोवन भोजन सुख सूद, विरत पिया ऊपर साख सेना, मुख पिया बैठ को देना, ए निर्गुण गुण कछु न बुझै, बख्श ले हो तो नानक सीजै, जे प्रसाद तर ऊपर सुख बसै, सूद प्रात मीत बनता संघ सै, जे प्रसाद ਪੀਵੈ ਸੀਤਲ ਜਲਦਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੁਗੇ ਸਭ ਰਸਾ ਸਗਲ ਸਵਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਤ੍ਰਿਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਉੜ ਐਸੇ ਦੁਖ ਮੋਖ ਅੰਤ ਵਿਆਪੈ ਨਾਨਕਾ ਡਲਿਓ ਪ੍ਰਭ ਆਪੇ ਐਸੇ ਦੁਖ ਮੋੜ ਅੰਤ ਵਿਆਪੈ ਨਾਨਕਾ ਡਲਿਓ ਪ੍ਰਭ ਆਪੈ ਆਦ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਜਾਕੀ ਸੇਵਾ ਨਾਨਿਤ ਪਾਵੈ ਤਸ ਮੂੜਾ ਮਨ ਲੀਲਾਵੈ ਜੋ ਠਾਕੁਰ ਸਦ ਸਦਾ ਹਜੂਰ ਹੈ ਤਾਕੋ ਅੰਦਾ ਜਾਣਤ ਦੂਰ ਹੈ ਜਾਕੀ ਟੈਲ ਪਾਵੇ ਦਰਗੇ ਮਾਨ ਤਿਸੈ ਬਸਾਰੇ ਮੁਕਦਿਆ ਜਾਣ ਸਦਾ ਸਦਾਏ ਭੁੱਲਣ ਹਾਰ ਨਾਨਕ ਰੱਖਣ ਹਾਰੇ ਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਸਥਿਰ ਕਰ ਮਾਨੈ ਜੋ ਹੋ ਬਣ ਸੋ ਤੂਰ ਪਰਾਨੈ ਛੋੜ ਜਾਏ ਤਿਸ ਕਾ ਸੰਗ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਹ ਬੋ ਤਾਰੇ ਤੋਹੇ ਕਰਤਵ ਪ੍ਰੀਤ ਪਸੂ ਸੰਕੋਏ ਅੰਧ ਕੂਪ ਮੈਂ ਪਤ ਬਕਰਾਲ ਨਾਨਕਾ ਡਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਬਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਕੰਤਰ ਮਲ ਮਾਇਆ ਸਭ ਸੁਨੇਹ ਕਸ਼ ਕਰੇ ਸਪਾਇਆ ਬਾਹਰ ਗਿਆਨ ਧਿਆਨ ਇਸ਼ਰਾਨ ਅੰਤਰ ਬਾਪੇ ਲੋਪ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਤਰ ਕੈਸੇ ਤਰੇ ਅਥਾ ਜਾਂਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਚੰਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਉੜਨ ਬਹਾਵੇ ਕਾਬਜੋ ਅਰਥ ਬੂਝੇ ਡੋਰਾ ਨਿਸਕਈਅ ਤੋ ਸਮਝੇ ਭੌਰਾ ਕਹਾ ਬਿਸ ਪਦ ਗਾਵੇ ਗੁੰਗਾ ਜਤਨ ਕਰੇ ਤੋ ਵੀ ਸੁਰਭੰਗਾ ਕਹਿ ਪਿਗਲ ਪਰਬਤ ਪਰ ਪਵਣ ਨਹੀਂ ਹੋਤ ਉਹ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਹਾਵੇ ਨਾ ਚੀਤ ਜੋ ਬਰਾਈ ਤਾ ਸੋ ਪ੍ਰੀਤਾ ਬਲੂਆ ਕੇ ਗ੍ਰਹਿ ਪੀਤਰ ਵਸੈ ਅਣਦ ਕੇਲ ਮਾਇਆ ਰੰਗ ਰਸੇ ਰੇ ਕਰਮਾ ਨੇ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋ ਝੂਠ ਵਿਕਾਰ ਮਹਾਰੂਪ ਤਰੂ ਯਾਹੂ ਜੁਗਤ ਬਿਆਨੀ ਕਈ ਜਨਮ ਰਾਖ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਉਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਹਿਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਉਨ ਸਿਜਾਈ ਬਿਨਨਾਵੇ ਪਤ ਜਾਏ ਅਸ਼ਟਪਦੀ ਦਸ ਪਸਤੂਲੇ ਪਾਸੇ ਪਾਵੇ ਇੱਕ ਬਸਤਕਾਰ ਕੂਟ ਕਵਾਵੇ ਇੱਕ ਭੀਨਾ ਦੇ ਦਸ ਪੀਰ ਲੈ ਤੋਂ ਮੂੜਾ ਕਉ ਕਾ ਕਰੇ ਜਿਸ ਠਾਕਰ ਸੋ ਨਾਹੀ ਚਾਰਾ ਤਾਗੋ ਕੀ ਜੈ ਸਦ ਨਮਸਕਾਰਾ ਜਾਗੇ ਮਨ ਲਾਗਾ ਪ੍ਰਭ ਬੀਠਾ ਸਰਬ ਸੁਖਤਾ ਹੁਵਨ ਬੁੱਠਾ ਜਿਸ ਜਨ ਆਪਣਾ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗਨ ਸਾਪ ਨੀ ਦਾ ਰਾਸ ਖਾਦ ਪੀਤ ਪਰਤੇ ਨ ਦੁਲਾਸ ਆਪਣੀ ਬਾਰ ਆਪਣੀ ਅਮਾਨ ਕਸ਼ਬਾਹ ਸਾਲੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੇ ਖਾਵੈ ਬਾਰਸ ਕਾ ਵਿਸਵਾਸ ਨਾ ਹੋਵੇ ਜਿਸਕੀ ਵਸਤ ਆਗੇ ਰੱਖੈ ਰੱਬੀ ਆਗਿਆ ਬਾਨੇ ਮਾਤੇ ਉਸ ਤੇ ਚੌਕਨ ਕਰੇ ਨਿਹਾਲ ਨਾਨਕ ਸਹਿ ਸਦਾ ਦਿਆਲ ਅਨਕ ਪਾਦ ਮਾਇਆ ਕੇ ਹਿਤ ਸਰਪੁਰ ਹੋਵ ਜਾਣਾ ਨੇਤਾ ਵਿਰਖੀ ਛਾਇਆ ਸੂ ਰੰਗ ਲਾਵੇ ਉਹ ਬਿਨਸੇ ਮਨ ਵਿਸਤਾਵੈ ਜੋ ਦਿਸੇ ਸੋ ਚਾਲਣ ਹਾਰ ਅਪਟਰੇ ਉਤੇ ਅੰਦਰ ਟਾਰ ਬਟਾਵ ਸੂ ਜੋ ਲਾਵੇ ਨੇ ਤਕ ਵਾਤ ਨਾ ਵੇਖੀ ਮਨ ਹਰ ਕੇ ਰਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਆਪਲੈ ਲਾਈ ਮਿਥਿਆ ਤਨ ਤਨ ਕਟੰਬ ਸਮਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜਉਣ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਥੀ ਅਸ ਬਸਤਰਾ ਮਿਥਿਆ ਰੰਗ ਸਾਮ ਰੰਗ ਸੰਗ ਮਾਇਆ ਭੇਕਸਤਾ ਮਿਥਿਆ ਤ੍ਰਹੁ ਮੋਹ ਅਭਿਮਾਨ ਮਿਥਿਆ ਪਸੁੱਤਰ ਕਰਤ ਗਵਾਨ ਅਸਤਰ ਭਗਤ ਸਾਧ ਕੀ ਚਰਨ ਨਾਨਕ ਜਪ ਜਪ ਜੀਵੇ ਹਰ ਕੈ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਦਰ ਕੋਹਰੈ ਮਿਥਿਆ ਨੇਤਰ ਭੇਕ ਪਾਤਰੀ ਦਵਾਦ ਮਸਰਿਆ ਮਿਥਿਆ ਰਸਨਾ ਭੋਜਨਾ ਸਵਾਦ ਮਿਥਿਆ ਚਰਨ ਪਰ ਉਪਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਾਨੀ ਪਰ ਉਪਕਾਰਾ ਮਿਥਿਆ ਵਾਸ ਲੀਤ ਪਕਾਰਾ ਬਿਨ ਬੂਜੈ ਮਿਥਿਆ ਸਭ ਭੈ ਸਫਲ ਦੇ ਹਰ ਹਰ ਨਾਮ ਲੈ ਬਿਰਥੀ ਸਖਤ ਕੀ ਆਰਜਾ ਸੱਚ ਬਿਨਾ ਕਿ ਹੋਵਤ ਸੁੱਚਾ ਬਿਰਥਾ ਨਾਮ ਬਣਾ ਤਨਿਆਦ ਮੁਕਾਵਤਾਂ ਕੇ ਦਰਗਾਂਦਾ ਬਿਨ ਸਿਮਰਨ ਦਿਰਗਾਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਾਰਥ ਦਾਮ ਤਨ ਤਨ ਤੇ ਜਨ ਜਨ ਕਟ ਵਸੇ ਹਰ ਰਾਹੂ ਨਾਨਕ ਤਾਂ ਕੇ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਾਨੇ ਪ੍ਰੀਤ ਮੁਖ ਗਨ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਪੇਖ ਨਾ ਕਾਹੂ ਪ੍ਰੀ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵ ਜਾਵਤ ਜਨਮੇ ਮਰੈ ਜਿਸਕੇ ਅੰਤਰ ਪਸੇ ਨਿਰੰਕਾਰ ਜਿਸਕੀ ਸੀਖ ਤਰੇ ਸੰਸਾਰ ਜੋ ਤੁਮ ਪਾਨੈ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰੋ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਕਰਤ ਨਵੇਰਾ ਕਿਸੇ ਦੂਜਨਾਮ ਚ ਕਿਸੇ ਬਜਾਵਤ ਨੇਰਾ ਉਪਾਪਸਿਆ ਨੂੰ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਥਾਂ ਤੁਰੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਜਪ ਨਾਨਕ ਕਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੈ ਜੇ ਪ੍ਰਸਾਦ ਸੁਗੰਧਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਗ੍ਰੇ ਪ੍ਰਸਾਦ ਗ੍ਰੇ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੇ ਤਿਆਗਤ ਅਵਰ ਲਵਾਵੈ ਜੇ ਪ੍ਰਸਾਦ ਸੁਖ ਸਹਿਜ ਸੁਈਜੈ ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ ਜੇ ਪ੍ਰਸਾਦ ਕੁਝ ਸਭ ਕੋ ਮਾਨੈ ਮੁੱਖ ਤਾਂ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮਾ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ ਨਾਨਕ ਪਤ ਸੇ ਤੀ ਕਰ ਜਾਵੈ ਜੇ ਪ੍ਰਸਾਦੋ ਕੰਚਨ ਦੇਹੀ ਲਿਵਲਾਵੋ ਤਿਸ ਰਾਵ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਾਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇ ਸਕਲ ਸਤਰ ਟਾਕੈ ਮਰ ਸਰਨੀ ਪਰ ਠਾਕ ਪ੍ਰਭ ਤਾਂਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੂ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਅਭੁਖਨ ਪਹਿਰੀਜੈ ਮਨ ਤੇ ਸਿਮਰਤ ਕੋ ਆਲਸ ਕੀਜੈ ਜੇ ਪ੍ਰਸਾਦ ਅਸਵਸਥ ਆਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਮਾਗ ਮਿਲਕ ਤਨਾ ਰੋ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਏ ਉਰਤ ਬੈਤ ਸਦ ਤਿਸੇ ਧਿਆਈ ਜਿਸੇ ਧਿਆਈ ਜੋ ਇਹ ਕਲਖ ਹੈ ਇਹ ਉਹ ਨਾਨਕ ਤੇ ਰੱਖੈ ਜੇ ਪ੍ਰਸਾਦ ਕਰੇ ਪੁੰਨ ਵਦਾਨ ਮਨ ਆਠ ਪਿਆਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਓ ਹਾਰੀ ਜਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਸੁੰਦਰ ਰੂਪ ਸੁਭਰਾ ਸਿਮਰ ਸਦਾ ਰੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਮਰ ਸਦਾ ਰਾਤ ਜੇ ਪ੍ਰਸਾਦ ਤੇਰੀ ਪਤਰੈ ਗੁਰ ਪ੍ਰਸਾਦ ਨਾਨਕ ਦੱਸ ਕੈ ਜੇ ਪ੍ਰਸਾਦ ਸੁਨੇ ਕਰਨਾਦ ਜੇ ਪਸਮਾਦ ਪੇਕੇ ਪਸਮਾਦ ਜੇ ਪ੍ਰਸਾਦ ਬੁੱਲੇ ਮੁਤਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰਤ ਲੈ ਜੇ ਪ੍ਰਸਾਦ ਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਤਿਆਗ ਅਵਰ ਕਦ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਗ ਜੇ ਪ੍ਰਸਾਦ ਉਪਰਕਟ ਸੰਸਾਰ ਤਿਸ ਪ੍ਰਭ ਕੋ ਮੂਲਾਂ ਬਨ ਵਸਾ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁੜ ਦੁੱਤਾਂ ਕੋ ਜਾਪ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸ ਜਨਮ ਸਦਾ ਹਜੂਰੇ ਜੇ ਪ੍ਰਸਾਦ ਪਾਵੇ ਸਾਚ ਰੇ ਮਨ ਮੇਤਤਾ ਸੂਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੀ ਜਪ ਸੋਏ ਆਪ ਜਪਾਏ ਜਪੇ ਸੁਨਾ ਗਵਾਇ ਸੁਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਈ ਪ੍ਰਗਾ ਪ੍ਰਭ ਦਿਆ ਤੇ ਕਮਲ ਪਗਾ ਪ੍ਰਭ ਸੁਪਨ ਸਨ ਬਸੇ ਮਨ ਸੋਏ ਪ੍ਰਭ ਦਿਆ ਪ੍ਰਭ ਦਿਆ ਮਤ ਉੱਤਮ ਹੋਏ ਸਰਬਨਦਾਨ ਪ੍ਰਭ ਤੇਰੀ ਮਾਇਆ ਆਪੋ ਕਛੋ ਨਾ ਕਿਨਹੂੰ ਲਿਆ ਜਿਤ ਜਿਤ ਲਾਭ ਤਿਤ ਲਗੇ ਹਰਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਈ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਜ ਕਥਾ ਅਸ਼ਟਪਦੀ ਸਾਧਕ ਸੰਗ ਮੁ ਕੁਝ ਲੋਧ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੂਟੇ ਪ੍ਰਭ ਨੇਰਾ ਸਾਧ ਸੰਗ ਸਬੋਤਨ ਵੇਰਾ ਸਾਧਕ ਸੰਗ ਪਾਏ ਨਾ ਵਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੁਭਾਅ ਭਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਕੋਈ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਪਤ ਹੋ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਾ ਅਪਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਸੰਗ ਨਾ ਬੀਗਾ ਬੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭ ਬਣੇ ਆਈ ਸਾਧਕ ਸੰਗ ਨ ਕਪਹੁ ਧਾਵੈ
1: साधक संग सदा सुख पावे, साध संग वस्त गोचर लै, साधु के संग अजर सहै, साधक संग बसे थान उच्चै, साधु के संग महल पहुंचै, साधक संग दृढ़ सब धर्म, साधक संग केवल पार ब्रह्म, साधक संग पाए नाम निधान, नानक साधु के कुर्बान, साधक संग कुल उदारी, साध संग साजन विकटम निस्तारे, साधु के संग साधु के संग सोतन पावे, जिस तन ते सब को बरसावे, साध संग धर्म रहे करे सेवा, साधक संग सुभा सुर देवा, साधु के संग पाप लाइना, साध संग अमृत गुण गायन, साध के संग सर्वथान गम, नानक साध के संग सफल जनम, साध के संग नई कशकाल, दर्शन पेड़ होत निहाल, साधक संग कुलुकत हरै, साधक संग नरक पर हरै, साधक संग इहा उहा सहेला, साध संग बिशरत हर मिला, जो इच्छा सोई फल पावै, साधक संग न फिरता जावै, पार ब्रह्म साध रित वसै, नान उदरै साध सुन रसै, साधक संग सुनो हरनाहु, साधक संग हर के गुण गाओ, साधक संग सुनो हरनाओ, साध संग हर के गुण गाओ, साधक संग न मन तै बिसरै, साध संग सर पर निस्तरै, साधक संग लगे प्रमीठा, साधु के संकट का डीठा, साध संग पै आज्ञाकारी, साध संगत पै हमारी, साधक संग मटे सब रोग, नानक साध फिटे संजोग, साध की महिमा भेद न जाने, जिता सुने तिता बकियान, साध की उपमा ते गुण ते दूर, साध की उपमा रही भरपूर, साध की शोभा का ना ही अंत, साध की शोभा सदा बेअंत, साध की शोभा ऊट ते ऊची, साध की शोभा मूह ते मूची, साध की शोभा साध बने आई, नानक साध प्रभु भेद न पाई, श्लोक मन साचा भुख साचा सोए, अवरण पेखे एक सभिन कोए, नानक लक्षण ब्रह्म ज्ञानी होए अष्टपदे, ब्रह्म ज्ञानी सदा निर्लेप, जैसे जल में कमल लेप, ब्रह्म ज्ञानी सदा अंदर दुख, जैसे सूर सर्व को सुख, ब्रह्म ज्ञानी कै दृष्ट समान, जैसे राज रंग को लागे तुल पवान, ब्रह्म ज्ञानी कै तिहिर जेक, जोब सौदा को खोदे को चंदन लेप, ब्रह्म ज्ञानी का एह गुनाओ, नानक ज्यों पाव का सह सुभाओ, ब्रह्म ज्ञानी निर्मल ते निर्मला, जैसे मैल न लागे जला, ब्रह्म ज्ञानी के मन हुई प्रगास, जैसे तर ऊपर आकाश, ब्रह्म ज्ञानी के मत्र सत्र समान, ब्रह्म ज्ञानी कै नाही बमान, ब्रह्म ज्ञानी ऊट ते ऊंचा, मन अपने है सब ते नीचा, ब्रह्म ज्ञानी से जन पए, नानक जिन प्रभ आप करे, ब्रह्म ज्ञानी सकल करीना, आत्म रस ब्रह्म ज्ञानी चीना, ब्रह्म ज्ञानी की सब उपर मया, ब्रह्म ज्ञानी ते कछ बुरा न पया, ब्रह्म ज्ञानी सदा समदर्शी, ब्रह्म ज्ञानी की दृष्ट अमृत वर्षी, ब्रह्म ज्ञानी वंदन ते मुक्ता, ब्रह्म ज्ञानी की निर्म

संत कहते पर न को है, संत का दुखन थान भ्रष्ट होय। संत कृपाल कृपा जय करे, नानक संत संग दुख पीतर है। संत का दुखन ते मुख पवे, संतन के दुखन काग जो लवे। संतन के दुखन सर्व जुण पाए, संत के दुख अंतरिक्त जोण किरमाए। संतन के दुख अंत सनम जल, संत के दुखन सब को छल। संत के दुखन ते सब जाए, संत के दुखन इच न जाए। संत दुखी का था उक नाहे, नानक संत पावे तो विगत पाए। संत का निंदक मात ताई, संत का निंदक अखंड न पाई। संत का निंदक मात हर, संत का निंदक परमेश्वर मार। संत का निंदक राज ते हीन, संत का निंदक दुखी हर दीन। संत का निंदक को सर्व रोग, संत का निंदक को सदा विजोग। संत की निंदा दुख में दुख, नानक संत पावे तो उसके आप ही होए मोख। संत का दुख सदा पवित, संत का दुखी किसी का नहीं मैत। संत के दुखी को डाल लागी, संत के दुखी को सब त्यागी। संत का दुखी मांगकारी, संत का दुखी साविकारी। संत का दुखी जन में मरे, संत के दुख न सुख ते टरे। संत के दुखी को नहीं ठाऊ, नानक संत पावता ले मिलाए। संत का दुखी आद बीज ते टूटे, संत का दुखी किते काज न पहुँचे। संत के दुखी उदयन परमाई है, संत का दुखी उजड़वाई है। संत का दुखी अंतर तीर्थ था, जो शासन अमृत अकीलो था। संत के दुखी जड़ किसना आपन भी जापे खाए। संत के दुखी करुण राखन हार, नानक संत भावता ले उहार। संत का दुखी बिल लाए, जो जल भीन मछली तड़फड़ाए। संत का दुखी भूखा नहीं राजै, जो पाव के दिन त्रापै। संत का दुखी छुड़े केला, जो बुआर तिलके माए दुहेला। संत का दुखी धर्म तरत, संत का दुख संत त्या कैत। कीर्त नंद का तुरही पया, नानक ज्योति भावे सोए थया। संत का दुखी बिगड़ रूप हो जाए, संत के दुखी को दर गए मिले सजाए। संत का दुखी सदा सहकाई है, संत का दुखी न मरण जवाई है। संत के दुखी पूजन आसा, संत का दुख चले निराशा। संत का दुख न चिष्टे को है, जैसा भावे तैसा कोय है। कया कीर्तन मिटे कोय, नानक जाने सच्चा सोय। सब कर दिस क्यों करने हार, सदा सदा तिसको नमस्कार। प्रभु की इज्जत करो दिन रात, तिसे त्याओ सास गिरास। सब कछ वरते तिसका किया, जैसा करे तैसा को थिया। अपना खेल अव करने हार, दूसर कौन गए विचार। जिसनु कृपा करे तिसे अपन नाम दे। बड़ भागी नानक जान से सलोक, तजो से अनब सुरजन सिमरो हर हर राय। एक आस हर मन रखो, नानक दुख भरम भो जाय। मानु की टेक वृत्ति सब जान दे, उनको एक भगवान जिस कह दिए रहे गाए। बहुन दिसना लागे आए, मारे राखे को आप। मानु के खिनाई हाथ है, तिसका हुक्म सुख है। तिसका नवर खंड पुराय, सिमर सिमर सिमर पसो है। नानक विघ्न लागे को, अस्तत मन में कर निंकार। कर मन मेरे सदविहार, निर्मल स्नामृत पियो सदा सो। ल कर लय जियो, नैनो पे ठाकुर कारांगे। सास संग बिनसे सब सांगे, चन चलो मार गोबिंद। मिटे पाप जपि अरबिंद, कर हर कर्म सर्वण हर कथा। हर दरगे नानक उज्जल मथ। बड़ भागी ते जन जग माए, सदा सदार के गुण गाए। राम नाम जो करे विचार, से धनवंत गणी संसार। मन तन मुख बोले हर मुखी, सदा सदा जानो ते सुखी। एको एक एक पछाने, तुझ कियो सोझी जाने। नाम रंग जिसका मन मानिया, नानक ने निरंजन जानिया। गुरु प्रसाद अपने आप सूझै, तिसकी जानो तिसना बूझै। सत्संग हर हर जस कैत, सर्व रोग त्योहार जन रहते। अनदिन कीर्तन कहो ख्यान, किस समय सोई निर्वाण। एको प्रतिजन की आसा, तिही कटिए जम की फासा। पार ब्रह्म की सिमन भूख, नानक तिसन लागै दुख। जिसको हर प्रमंचित आवे, सो संसोय नहीं डुलावे। सो सेवक जिसके जिसको प्रभु जवावे, चित आवे सो प्रभु संसोय नहीं डुलावे। जिस प्रभु ने कृपा करे, सो सेवक को किस तरह डरे। जैसा साता सात दिष्टा, अपने कार्य में आप समाया। सो दसो दसो दस सीजिया, गुरु प्रसाद सब बुझे।
ਜਬ ਦੇਖੋ ਤਬ ਸਭ ਕੁਛ ਮੂਲ ਹੈ, ਨਾਨਕ ਸੋ ਸੁਖਮ ਸੋਇ ਸੂਲ ਹੈ, ਨਾ ਕਿ ਜਨਮ ਨਾ ਕਿ ਮਰੇ, ਆਪਣ ਜਲ ਤੇ ਆਪ ਹੀ ਕਰੇ, ਆਉਣ ਜਾਵਣ ਦਿਸ਼ਟਾਂ ਦਿਸ਼ਟਿਆ ਕੇ ਘਰ ਹੀ ਧਾਰੀ ਸਭ ਸ੍ਰਿਸ਼ਟੇ, ਆਪੇ ਆਪ ਸਗਲ ਮੈਂ ਆਪੇ ਅੰਗ ਜੁਗ ਰਹਿਤਾਪ ਥਾ, ਅਵਨਾਸੀ ਨਾਹੀ ਕਿ ਜਖੰਡ ਧਾਰਨ ਧਾਰਿਓ ਬ੍ਰਹਮੰਡ, ਅਲਕ ਭੇ ਪੁਰ ਪ੍ਰਤਾਪ, ਆਪ ਜਪਾਇ ਤ ਨਾਨਕ ਜਾਤ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭੂ ਕੇ ਸੇਵਕ ਸੋ ਉਧਾਰਨ, ਪ੍ਰਭੂ ਕੇ ਸੇਵਕ ਦੂਰ ਸਾਰਨ, ਆਪੇ ਮਿਲੇ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲਨ, ਕੀ ਸੇਵਾ ਸੋਈ ਲਾਗੈ ਸੁਣੋ, ਕਿਰਪਾ ਕਰੇ ਬੜ ਭਾਗੈ, ਨਾਮ ਜਪ ਪਾ ਵਿਸਰਾਮ, ਨਾਨਕ ਤਿਨ ਗੁਰੂ ਕੋਤਮ ਕਰਮਾਨ, ਜੋ ਕਿਛੁ ਕਰੇ ਸੋ ਪ੍ਰਭ ਕੇ ਰੰਗ, ਸਦਾ ਸਾਹਿਬ ਸਹਿਰ ਸੰਗ, ਸਹਿ ਸਵਾਇ ਸੋਇ ਕਰਣੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨਮੀ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ, ਜਿਸ ਤੇ ਵਜੇ ਤੇ ਸਮਾਏ ਸਮਾਏ ਸੁਖਣਦਾਨੁ ਹੂੰ ਬੈ, ਆਪਸ ਕਾ ਆਪ ਦਿਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਵਿਰਤਾ ਜਾਣਨ, ਹਾਰ ਜਾ ਕੇ ਸਿਮਰਨ ਉਦਰੀ, ਨਾਨਕ ਤੇ ਸਬਲ ਹਾਰ ਅਸ਼ਟਪਦੀ, ਟੂਟੀ ਗੰਢਨ ਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ, ਸਗਲ ਚਿੰਤਾ ਸਿਮਰਨ ਮਾਇ, ਤਿਸ ਤੇ ਬਿਰਥਾ ਕੋਈ ਨਾ, ਰੇਮਣ ਮੇਰੇ ਸਦਾਰ ਜਾਪ, ਵਿਨਾਸੀ ਪ੍ਰਭ ਆਪੇ ਆਪੇ, ਆਪਣ ਕੀ ਅੱਖ ਸੁਣਾਏ, ਜੇ ਸੋ ਪ੍ਰਾਣੀ ਲੋਚੈ ਕੁਆਏ, ਤਿਸਵੇਂ ਨਾ ਹੀ ਤੇਰੇ ਕਿਛ ਕਾਮ, ਗਤ ਨਾਨਕ ਜਾਪੇ ਕਰਨਾਮ, ਰੂਪਮ ਤੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋ ਸਗਲ ਘੜ ਸੋ ਹੈ, ਧਨ ਮੰਤਾ ਹੋਏ ਕਿਆ ਕੋ ਗਰਬੈ, ਜਨ ਸਭ ਕੀ ਤਿਸ ਕਰਦੀ ਆ ਦਰਬੈ, ਆਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ, ਜੇ ਕੋ ਹੋਏ ਬੈਦਾ ਤਾਰ, ਤਿਸ ਦਿਨ ਹਰ ਜਾਨੇ ਗਵਾਰੇ, ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਰੋਗ, ਜੋ ਮੰਦਰ ਕੋ ਥਾਮੇ ਥੰਮਨ, ਤੋ ਗੁਰ ਕਾ ਸ਼ਬਦ ਮਣਿਆ ਸਥਮਨ, ਜੋ ਪਾਖਾਨ ਨਾਲ ਚੜ੍ਹਤਾ ਰਹੇ, ਪ੍ਰਾਣੀ ਗੁਰ ਚਰਨ ਲਖਤ ਨਿਸਤਾ ਰਹੇ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਮ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗਲ ਜੋਤ ਪਲਟਾਵੈ, ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾਂ ਪੂਰ, ਮਨ ਮੂਰੇ ਕਾਇ ਬੁਲਾਈ, ਪੁਰਲਿਖੇ ਕਾ ਲਿਖਿਆ ਪਾਈ, ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤੇ ਸਿਜਦਾਰ, ਜੋ ਕੁਛ ਕਰੈ ਸੋ ਸੁਖਮਾਨ, ਭੁੱਲਾ ਕਾਇ ਫਿਰੇ ਅਜਾਨ, ਕੌਣ ਵਸਦਾ ਤੇਰੇ ਸੰਗ, ਲਪਟ ਰਸ ਲੋਇ ਪਤੰਗ, ਰਾਮ ਨਾਮ ਜਬ ਹਿਰਦੇ ਮਾਏ, ਨਾਨਕ ਪਾਸੇ ਤੀ ਕਰਦਾ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਏ, ਤਾਜੇ ਮਾਨ ਲੇ ਮਨ ਮੋੜ, ਰਾਮ ਨਾਮ ਹਿਰਦੇ ਮੈਂ ਤੋ ਲਾਲ ਕੇ ਸੁੰਦਰ ਸਿੰਘ ਚਾਲ, ਅਵਰ ਤਿਆਗ ਕਿਆ ਜੰਜਾਲ, ਧੰਮ ਧਨ ਕਹਿ ਸਭ ਕੋ ਹੈ, ਮੁਖ ਜਲਰ ਦਰ ਗੈ ਸੋਏ, ਹੇ ਵਪਾਰ ਬਿਰਲਾ ਵਪਾਰ, ਨਾਨਕਾਂ ਕੇ ਸਤਬਲ ਹਾਰ, ਚਰਨ ਸਾਧ ਕੇ ਧੋਏ ਤੇ ਪੀ, ਔਰ ਸਾਧ ਕਰਨ ਬੰਦੀ, ਸਾਧਕ ਧੂਰ ਕਰੋ ਇਸ਼ਨਾਨ, ਸਾਧੂ ਪ੍ਰਜਾਏ ਕੁਰਬਾਨ, ਸਾਧ ਸੇਵਟ ਭਾਗੀ ਪਾਈ, ਸਾਧ ਸੰਗਰ ਕੀਰਤਨ ਗਾਈ, ਅਨਕ ਵਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਮਰਤਲਾ ਚਾਕਟ, ਚਾਕੇ ਉੱਠ ਗਏ ਸੰਤਾ ਦਰਿਆ, ਸਰਵ ਸੁਖ ਨਾਨਕ ਤੇ ਪਾਇਆ, ਮਿਰਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵ ਤੇ ਹਾਰ, ਸਰਵਨ ਧਾਨ ਜਾ ਕੇ ਦ੍ਰਿਸ਼ਟੀ ਮਾਏ, ਪ੍ਰੁੜ ਕੇ ਕਾ ਲੈ ਨਾ ਪਾਏ, ਸਭ ਕੇ ਤਿਸ ਕਉ ਕਰਨੇ ਜਾਗ, ਤਿਸ ਬਿੰਦੂ ਸੁਰ ਹੋ ਅਨਹਾਗ, ਜਪ ਜਨ ਸਦਾ ਸਦਾ ਤੇ ਨਾਰਾਇਣੀ ਸਭ ਤੇ ਨਿਰਮਲੇ ਕਰਨੀ, ਕਰ ਕਿਰਪਾ ਸੁਣਾਮ ਦੀ ਆ, ਨਾਨਕ ਸਿਵ ਨਿਰਮਲ ਥੀ ਆ, ਜਾ ਕੇ ਮਨ ਗੁਰ ਕੀ ਵਰਤੀਤ, ਤਿਸ ਦਿਨ ਆਵੇ ਹਰ ਪਵਚੀਤ, ਭਗ ਭਗ ਸੁਣੀਏ ਤੈ ਲਾਇ, ਜਾ ਕੇ ਹਿਰਦੈ ਕੋਇ, ਸੱਚ ਕਰਨੀ ਸੱਚ ਤਾਂ ਕੀ ਰਹਿ, ਤੇ ਸੱਚ ਹਿਰਦੇ ਸਤਮੁਖ ਹੈ, ਸੱਚ ਹਿਰਦੇ ਸੱਚ ਆਕਾਰ, ਸੱਚ ਵਰਤੇ ਸੱਚ ਆਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸਿਵ ਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਚ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸੋ ਐਸੋ ਪ੍ਰਸਾਨ ਅਸ਼ਟਪਦੀ, ਅਵਨਾਸੀ ਬ੍ਰਹਮਨ ਮੇਰਾ, ਖਮਾਨੋ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪ੍ਰੇਣੇ ਕਿਛ ਕੋਇ, ਸਰਵਣ ਅੰਤਰ ਹੈ ਕੋ ਸੋਇ, ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾਨ ਧਿਆਨ ਦਿਆਲ ਬਖਸ਼ਣ, ਸਾ ਤੇਰੇ ਕੀ ਚਰਣੀ ਪਾਓ, ਨਾਨਕ ਕੀ ਮੁਨ ਲਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਿਰਪਾਇ ਸੋਏ ਹੋਗ, ਹਰਨ ਭਰਨ ਜਗ ਨੇਤਰ ਫੋਰ, ਤਿਸ ਕਾ ਮੰਤਰ ਜਾਣੇ ਹੋਰ, ਅਣਦਰੂ ਮੰਗਲ ਸਜਾ ਕੇ, ਸਰਵ ਥੋਕਣੀ ਕਰਤਾ ਕੈ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਿਸਰ ਕਿਸ ਮੈਂ ਭੋਗੀ, ਤਿਆਏ ਤਿਆ ਭੁਗਤੈ ਸੁਖ ਪਾਏ, ਨਾਨਕ ਤਿਸ ਪ੍ਰੋ ਕਾ ਅਗਨੇ ਅੰਤਨ ਪਾਏ, ਜਾ ਕੀ ਲੀਲਾ ਕੀ ਮਤਨਾਏ, ਸਗਲ ਦੇਵ ਹਾਰੇ ਵਗਾਏ, ਪਿਤਾ ਕਜਨੂ ਕਜਾਨੇ ਪੂ, ਸਗਲ ਪ੍ਰੋਈ ਆਪਣੇ ਸੋਧ, ਸੁਮਤ ਗਿਆਨ ਧਿਆਨ ਜਿੰਦੈ, ਜਨਦਾਸ ਨਾਮ ਤਿਹਾਵੈ ਸਹਿ, ਤੈ ਹੁਣ ਮੈਂ ਜਾ ਕੁ ਬਰਮਾਏ, ਜਨਮ ਰੇ ਫਿਰ ਆਵੇ ਜਾਏ, ਊਚ ਨੀ ਦਿਸਕੇ ਸਾਨ, ਜੈਸ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਵੇਦ ਕਿਰਾਏ ਗ੍ਰੰਗ, ਨਾਨਾ ਵਿਧ ਕਿਨੋ ਵਿਸਾਰੇ, ਪ੍ਰਭੂ ਨਾ ਸੀ ਏਕੰਕਾਰ, ਨਾਨ ਚਲ ਕਰੇ ਕਿਨ ਮਾਏ, ਪੂਰ ਪੂਰਨ ਸਭ ਉਠਾਏ,
ਨਾਨਾ ਵਿਦਗਰ ਬਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੱਟ ਦਿਸਕੇ ਸਭ ਦਿਸਕੇ ਠਾਵ ਜਪ ਜਪ ਜੀਵ ਨਾਨਕ ਨਾਮ ਨਾਮ ਕੁਧਾਰੇ ਸਗਲੇ ਜੰਤ ਨਾਮ ਕੁਧਾਰੇ ਕਣ ਬ੍ਰਹਮੰਡ ਨਾਮ ਕੁਧਾਰੇ ਸਿਮਰਤ ਵੇਦ ਪੁਰਾ ਨਾਮ ਕੁਧਾਰੇ ਸੁਣਨ ਕੇ ਅੰਤਿਆ ਨਾਮ ਕੁਧਾਰੇ ਹਸਪਤਾਲ ਨਾਮ ਕੁਧਾਰੇ ਸਗਲੇ ਕਾਰ ਨਾਮ ਕੁਧਾਰੇ ਪੂਰੀਆਂ ਸਭ ਪਾਉ ਨਾਮ ਕਸੰਗ ਕੁਧਰੇ ਸੰਸਾਰ ਕਰ ਕਿਰਪਾ ਸ਼ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਥ ਪਾਏ ਰੂਪ ਸਾਜਾ ਕ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂ ਸਤ ਸਾਜਾ ਕੀ ਬਾਣੀ ਸਤਪੁਰਖ ਸਮਾ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੇ ਜਿਸ ਜਾਏ ਤੇ ਸਦਾ ਵਾਲੇ ਸਤ ਨਾਮ ਪ੍ਰਭ ਕਾ ਸੁਖਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੁ ਬੁਧੈ ਸਤ ਤੇ ਜਨ ਜਾ ਕਿਰਦੇ ਪੁਰੈ ਸਤ ਨਿਰਤ ਪੂਜੇ ਦੇ ਕੋਏ ਨਾਮ ਜਪ ਤਾਗੀ ਕਤ ਆਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਾਤੇ ਜਿਸ ਕੀ ਸਿਰ ਸੁ ਕਰਨੇ ਹਾਰ ਆਪਣਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀ ਆ ਵਿਸਮਨ ਸੰਭਵ ਸਮਾਦ ਜਿਨ ਬੂਝੈ ਤਿਸ ਹੈ ਸਵਾਦ ਪ੍ਰਭ ਕੇ ਰੰਗ ਰਾਜ ਜਨ ਲਏ ਗੁਰ ਕੇ ਵਿਜਨ ਪਦਾਰਥ ਲਏ ਉਦਾਤੇ ਦੋ ਘਟਨਾਰ ਜਾਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਫਾਗੀ ਜਨ ਕੇ ਸੰਗ ਲਿਵ ਲਗ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰੂ ਪ੍ਰਸਾਦ ਨਾਲ ਖੁੱਲ ਪਾਵੇ ਸਲੋਕ ਆਦਿ ਸੱਚ ਉਗਾ ਸੱਚ ਹੈ ਪੇ ਸੱਚ ਨਾਨਕ ਹੋਸੇ ਪੇ ਸੱਚ ਅਸ਼ਪਦ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਉਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਅਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨੇ ਆ ਕਰਨ ਕਰਾਵ ਤੇ ਮੂਲ ਪਛਾਣੇ ਆ ਜਾ ਕੇ ਤੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਗਟਾਇਆ ਭੈ ਤੇ ਨਿਰਭੋਏ ਵਸਾਨਾ ਜਿਸ ਤੇ ਵਿਜਾ ਤਿਸ ਮਾ ਸਮਾਨਾ ਬਸਤ ਮਾਜਦੇ ਬਸਤ ਕਢਾਏ ਤਾ ਕੋ ਭੈ ਨਾ ਕਹਿ ਨਾ ਜਾਏ ਬੂਜੇ ਬੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭੂ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਣ ਹਰ ਸੇਵਕ ਕੀ ਰੱਖ ਨਿਰੰਕਾਰ ਸੋ ਸੇਵਕ ਦਿਸਦਿਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਸਫਾਏ ਆਪਣੇ ਸੇਵਕੀ ਆਪ ਰੱਖੇ ਤਾਂ ਕਿ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਗੁਣ ਪਹੁੰਚੇ ਪ੍ਰਭ ਕੇ ਸੇਵਕ ਕੋਈ ਤੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪਗਟਾਇਆ ਨੇਕੀ ਕੀਰੀ ਮੈਂ ਕਲ ਲਾਖੇ ਭਸਮ ਕਰੇ ਕਦ ਲਸਕਰ ਕੋਲ ਲਾਖੇ ਜਿਸ ਕਾ ਸਨਾਸਨ ਕੱਢਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਯਤਨ ਕਰਤ ਬਭਾਤ ਦਿਸ ਕੇ ਕਰਤ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਕੁਰਵਲਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਤ੍ਰਫੀਐ ਨਾਮ ਰਤਨਜਨ ਗੁਰੂ ਗਵਾਇਆ ਤਿਸ ਕੇ ਸਭ ਨਿੰਦਰ ਸਟਾਇਆ ਨਾਮ ਧਨ ਨਾਮ ਮੋਰੂ ਪੁਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਧਾਨੇ ਮੰਤਨ ਨਾਮੇ ਨਾਮ ਸੁਮਾਨੇ ਉਠਤ ਬੈਠ ਸੋਤ ਨਾਮ ਕਹੁ ਨਾਨਕ ਚਮਕੇ ਸਦਕਾਮ ਬੋਲੋ ਜਾ ਜੇਵਾ ਦਿਨ ਰਾਤ ਪ੍ਰਭੂ ਨੇ ਜਨ ਕਿੰਨੀ ਦਾਤ ਕਰੈ ਭਗਤੇ ਆਤਮ ਕੇ ਚਾਹੇ ਪ੍ਰਭੂ ਨੇ ਸੋ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭੂ ਆਪਣੇ ਕਾ ਹੁਕਮ ਛਾਨ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਾ ਗੁਣ ਕਹਿ ਨਾ ਜਾਣੋ ਆਠ ਪ੍ਰਭੂ ਹਜ਼ੂਰ ਹੈ ਕਹੁ ਨਾਨਕ ਸੋ ਜਨ ਪੂਰ ਹੈ ਮਨ ਮੇਰੇ ਤਿਨ ਕੀ ਓੜ ਲੈ ਮੰਤਨ ਆਪਣਾ ਤਿਨ ਜਾਂਦਾ ਜਿਨ ਜਨ ਆਪਣਾ ਪ੍ਰਭੂ ਚਾਤਾ ਸੁਜਨ ਸਰਬ ਧੋਖਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੇ ਦਰ ਸਭ ਪਾ ਮਿਟਾਵੇ ਅਵਰ ਸਿਆਣੂ ਸਗਲੀ ਸਾਰਤੀ ਜਨਕੀ ਤੂੰ ਸੇਵਾ ਲਾ ਕੇ ਆਵਣ ਜਾਨੋ ਹੋਈ ਤੇਰਾ ਨਾਨਕ ਤਿਸ ਜਾਣ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਪਦ ਸਤਿਗੁਰ ਸਿੱਖ ਕੀ ਕਰ ਪ੍ਰਤਪਾਲ ਸੇਵਾ ਕੋ ਗੁਰ ਸਦਾ ਦਿਆ ਸਿੱਖ ਗੁਰ ਦੁਰਮਤ ਮਲੇ ਰਹੇ ਗੁਰੂ ਬਚਨੀ ਹਰ ਨਾਮ ਸਰੈ ਸਤਿਗੁਰ ਸਿੱਖ ਕੇ ਬੰਧਨ ਕੱਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਿਗੁਰ ਸਿੱਖ ਕੋ ਨਾਮ ਤੰਦੇ ਹੈ ਗੁਰ ਕਾ ਸਿੱਖ ਉਡਭਾਗੀ ਹੈ ਸਤਿਗੁਰ ਸਿੱਖ ਕਲ ਬਲ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕਸੁਨ ਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਕ ਹੋਰ ਤੋ ਹੋਰ ਕੋਈ ਨੋਏ ਨਿਕਾਮੀ ਤਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬਿਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੂ ਜਿਸ ਹਿਰਦੇ ਹਰਨਾਵ ਅਨਕਬਾਰ ਗੁਰ ਕੋ ਬਲ ਜਾਓ ਸਰਵਧਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇਕ ਆਪਣੇ ਕਛ ਪਰਮ
ਸਹਿ ਸਿਆਣ ਮਿਲੈਣ ਜਾਏ ਨਾਨਕੈ ਸਾ ਗੁਰੂ ਭਾਗੀ ਭਾਈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕੇ ਗਵੇ ਸੁਨ ਕਰ ਵਚਨ ਕਰਨ ਖਾਨੇ ਮਨ ਸੰਤੋਖ ਆਤਮ ਧਿਆਨ ਪੂਰਾ ਗੁਰ ਅਖਿਓ ਜਾ ਕਾ ਮੰਤਰ ਅਮਰਦਿਸ਼ਟ ਪੈ ਕੇ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਸ ਭਾਵ ਤੇ ਲੈ ਮਿਲਾਏ ਜਿਹ ਵਾਹੇ ਕੁਛ ਤਤਾ ਨੇ ਸਤਿਪੁਰ ਪੂਰਨ ਬਵੈ ਕਾਊਂ ਬੋਲ ਨ ਪੋਚਤ ਪ੍ਰਾਣੀ ਗੁੰਗੋਚਰ ਪ੍ਰਣ ਰਬਾਣੀ ਨਿਰਹਾਰ ਨਿਰਵਾਰ ਸੁਖਦਾਇ ਤਾ ਕੀ ਕੀਮਤ ਗਿਣ ਨ ਪਾਏ ਭਗਤ ਬੰਧਨ ਨਿਤਕਾਰਿਆ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪਰ ਸਾਦਾ ਸਭ ਪ੍ਰਭ ਜਪਣੇ ਇਹ ਹਰ ਸੁਭਾਵੇ ਜਨ ਕੋਈ ਅੰਮ੍ਰਿਤ ਵੀ ਅਮਰ ਸੋ ਇਸ ਬੁਰਖਾ ਨਾ ਕਦੇ ਵੀ ਨਾ ਜਾ ਕੇ ਮਨ ਭਗਤੇ ਗੁਣਤਾਸ ਆਠ ਫਿਰ ਹਰ ਕਾ ਨਾਮ ਲੈ ਸੱਚ ਬੁਦੈ ਸੋ ਕੁਦੈ ਮੋਹ ਮਾਇਆ ਕੇ ਸੰਗ ਨਾ ਲੈ ਮਨ ਮੈਂ ਰਾਖੇ ਹਰ ਹਰ ਏ ਕੰਧ ਕਰ ਦੀਪਕ ਪ੍ਰਗਾਸੇ ਨਾਨਕ ਭਰਮ ਦੁਖ ਤੈ ਤੇ ਨਾਸੇ ਤਬ ਤੁਮਾਏ ਠੰਡ ਵਰਤੈ ਬੈ ਦੁਗਣਾ ਠਿਵਾਏ ਜਨਮ ਮਰਨ ਕੇ ਮਿਟੈ ਦੇ ਸੇ ਸਾਧੂ ਗਏ ਪੂਰਨ ਉਪਦੈ ਸਹਿ ਪਹੁੰਚ ਚੁੱਕਾ ਨਿਰਭਉ ਵਸੈ ਸਗਲ ਪਿਆਦ ਮਨ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾ ਚੁੱਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸਨ ਨਿਰਗੁਣ ਆਪ ਸਰਗੁਣ ਪੀ ਹੋਏ ਕਲਾ ਧਰ ਜਨ ਸਗਲੀ ਮੋਏ ਆਪਣੇ ਤਿਰਪ ਆਪਣਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਕੋ ਸਰਮ ਨਿਰੰਤਰ ਏਕੋ ਸੋਏ ਉਤਪੁੱਤਰ ਵਿਆਹ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਣਕਵਾਰ ਨਾਨਕ ਬਲਹਾਰੀ ਸਲੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨਾ ਅਵਧਾਰ ਉਪਾ ਸੁਮਿਤ ਵਿਸਾਰ ਚਰਨ ਕਮਲ ਮਾਰ ਤਾਰ ਕਰਨ ਕਰਨ ਸੋਭਰਾ ਸੁਮਰਥ ਦ੍ਰਿੜ ਕਰ ਕਹੁ ਨਾਮ ਹਰ ਵਾਤ ਤਨ ਸੰਚੋ ਭਗਵੰਤ ਸੰਜਨਾ ਕਰ ਨਿਰਮਲ ਮਨ ਏਕ ਆਸ ਰੱਖ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚੜ ਕੁੰਡ ਰਦਾਵੈ ਸੋ ਧਨ ਸੇਵਾ ਤੇ ਪਾਵੈ ਜਿਸ ਸੁਖ ਨਦ ਬਾਛੈ ਮੇ ਸੋ ਸੁਖ ਸਾਧੂ ਸੰਗ ਪਰੇ ਜੇ ਸੋਭਾ ਕੋ ਕਰੇ ਭਲੀ ਕਰਨੇ ਸਾਹ ਸੋ ਬਜ ਹਰ ਕੀ ਸ਼ਰਣੀ ਅਨੁਕ ਪਾਵੀ ਰੋਗ ਨਾ ਜਾਏ ਰੋਗ ਮਟੇ ਹਰ ਆਪ ਖੁਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਸ ਦੇ ਸਭ ਤੇ ਆਵੇ ਠਾਏ ਤਾਕੋ ਵਿਘਨ ਲਾਗੇ ਕੋਏ ਜਾ ਕਰ ਦਿਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਦਾ ਸੁਖ ਪਾਓ ਭੋਵਿੰਦ ਸੇ ਪੋਇ ਭੋਵਿੰਦ ਸੇ ਪੁਣ ਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਜਾਏ ਸੇਵ ਨਾਸੀ ਕਹੁ ਨਾਨਕ ਕਾਟੀ ਜਮਵਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਵਾ ਗੁਣ ਮਟੇ ਪ੍ਰਭ ਸੇ ਵਿਆਪ ਤਿਆਪ ਸੁਨੂੰ ਗੁਰ ਦੇ ਵਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਧਾਰ ਅਣੁਕ ਭਾਵਨ ਛੁੱਟਣ ਹਾਰੇ ਸਿਮਰ ਸਾਧ ਵੇ ਵਿਚਾਰੇ ਹਰ ਕੀ ਬਾਤ ਕਰੋ ਮਨ ਲਾਏ ਮਨ ਪੰਚਤ ਨਾਨਕ ਵਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟੁੰਬਰ ਬੰਤਾਏ ਤੇ ਗੁਣ ਤੂੰ ਗੁਣ ਸੁਨਾਥ ਰਾਜ ਰੰਗਮਾਇ ਵਿਸਤਾਰ ਇੰਤੇ ਕਉ ਕੁਣ ਛੁਟਕਾਰਿਆ ਸਭ ਸੇ ਰਸਵਾਰੇ ਝੂਠਾ ਡਾਮ ਝੂਠ ਪਸਾਰੇ ਜਿਨ ਦੇ ਤਿਸ ਭੋਜਨ ਅਭਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੁ ਲੈ ਆਣੇ ਭਗਤ ਬਿਨਾ ਬੁੱਢੂ ਬਸਿਆਣੇ ਹਰ ਕੀ ਵਿਅਕਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਲਿਉਗ ਜਾਏ ਆਪ ਜਪੋ ਨਾਮ ਜਪਾਓ ਸੁਨਤ ਕੈ ਦਰਹਿਤ ਗਤ ਪਾਓ ਸਾਰ ਪੁੱਤ ਦਰ ਕੋਣ ਆਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤਿਰ ਤੁਰ ਸਮੈਲ ਬਿਨ ਜੈ ਮੈ ਫੈ ਹੋ ਚੰਦ ਬਸੈਵ ਕੁਣਾਲ ਸਾਧ ਗ੍ਰਹਿ ਸਰਨਾਮ ਸੰਭਾਲ ਚਾੜ ਸਿਆਣ ਸਗਲੀ ਮਣਾ ਸਾਧ ਸੰਗ ਭਾਵੇਂ ਸਾਈ ਤਾਣਾ ਹਰ ਪੂੰਜੀ ਸੰਚ ਕਰੋ ਬਿਹਾਰੀਆਂ ਸੁਖ ਦੁਰਗੇ ਜੈਕਾਰ ਸਰਨ ਨਿਰੰਤਰ ਏਕੋ ਦਇਆ ਕਹੁ ਨਾਨਕ ਜਾ ਕੇ ਮਸਤਕ ਲਿਆ ਏਕੋ ਜਾਪ ਏਕੋ ਸਾ ਲਾਇਕ ਸਿਮਰੇ ਘੁੰਮਣ ਆਇਆ ਏ ਕਿਸਕੇ ਗੁਣ ਗਾਵਣ ਅੰਤ ਮਨ ਧਨ ਜਾਪ ਏਕ ਭਗਵੰਤ ਏਕੋ ਏਕ ਏ ਕਰਿਆ ਪੂਰਨ ਪੂਰ ਪ੍ਰਭ ਅਣੁ ਗੁਸਾਰ ਏਕ ਤੇ ਬਾਈ ਗ੍ਰਾਤ ਪ੍ਰਾਥਿਤ ਗਏ ਮੰਤ

ਲਾ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਭ ਤੁਮ ਤੇ ਆਵ ਚਰਨ ਕਮਣ ਸੋ ਲਾਗੈ ਪ੍ਰੀਤ ਭਗਤ ਕਰੋਮ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਧਾਰੇ ਨਾਨਕ ਮੰਗੇ ਨਾਮ ਪ੍ਰਭ ਸਾਰੇ ਪ੍ਰਭ ਕੀ ਦਿਸ਼ਮਾ ਸੁਖੋਏ ਅਰਸ ਭਾਵ ਲੀਲਾ ਖੋਏ ਜਿਨ ਚਾਖੈ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਵਜੇ ਚਾਉ ਸਾਧਕੇ ਸੰਗ ਭਰੇ ਸਰਨਾਨ ਸਭ ਤਿਆਗ ਅੰਤਰ ਪੁਰਗਾ ਸੰਦਨ ਵਿਲਾਕੁਟ ਭਾਗੀ ਜਪਿਆ ਪ੍ਰਭ ਸੁਆਏ ਨਾਨਕ ਨਾਮ ਤੇ ਸੁਖਾਏ ਸੇਵਕੀ ਮਨ ਸਹ ਪੂਰੀ ਭਈ ਸਤਿਗੁਰ ਤੇ ਮਲ ਮਿਲ ਬਤਲੇ ਜਨ ਕੋ ਪ੍ਰਭ ਹੋ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਢ ਮੁਗਜਨ ਭਇਆ ਜਨਮ ਭਰਨ ਦੁੱਖ ਪਰਮ ਗਿਆ ਛਪੁਨੀ ਸਰਦਾ ਸਭ ਪੂਰੀ ਰਹੁ ਰਿਹਾ ਸਤਸੰਗ ਹਾਜ਼ੁਰ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਕਾਲ ਨਪਾਨੇ ਸੁੱਖ ਵਿਸਰੇ ਜੇ ਕੀ ਆ ਜਾਣੇ ਸੋਕ ਵਿਸਰੇ ਸਭ ਕੁਛ ਦੀਆ ਸੋ ਕੁਛ ਰਜੇ ਜੀਵਨ ਜੀਆ ਸੋ ਕੁਛ ਜਗਨ ਮਰਾ ਕੇ ਗੁਰ ਪ੍ਰਸਾਦ ਕਬੀਰ ਲਾਲ ਆਖੇ ਸੋਕ ਵਿਸਰੇ ਵਿਗਤ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾਤੇ ਬੁਝਾਇਆ ਪ੍ਰਭ ਆਪਣਾ ਨਾਮ ਚੰਤਿਆ ਸਾਧਨ ਸੰਤ ਕਰੋਏ ਅੰਤਿਆ ਅੰਤਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਹਰਨਾਮ ਜਪਾਵ ਭਗਤ ਪਾਇ ਤਰੇ ਸੰਸਾਰ ਬਿਨ ਭਗਤੀ ਤਣੋ ਸਿਸ਼ਾਰ ਸਰਵ ਕਲਿਆਣ ਸੁਗਣਿਤ ਨਾਮ ਬੁੜ ਜਾਤ ਪਾਇ ਵਿਸਰਾਮ ਸਗਲ ਦੂਖ ਆਵਤ ਨਾਸ ਨਾਮ ਨਾਮ ਜਪੋ ਗੁਣਦਾਸ ਉਪਜੇ ਪ੍ਰੀਤ ਪ੍ਰਮਰਾ ਚਾਵ ਮੰਤਨ ਅੰਤਰੇ ਸੁਹਾਵ ਨੇਤਰੋ ਵੇਗ ਦਰ ਸੁਖਾਏ ਮਨ ਵਿਕਸੇ ਸਾਹ ਚਰਨ ਦੁਆਏ ਭਗਜਨਾ ਕੀ ਮੰਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸ ਦੀਜੇ ਕਰਮਾਇਆ ਗੁਰੂ ਪ੍ਰਸਾਦ ਨਾਮ ਸਫਲਿਆ ਥਾ ਕੀ ਮਾਂ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪ੍ਰੋ ਕਾਰਨ ਕਰਤਾਰ ਭਗਜਨਾ ਕੀ ਪ੍ਰਾਣ ਧਾਰ ਜੋ ਜਿਸ ਪੈ ਸੋਏ ਪੁਣੀ ਭਗਤ ਪਾਏ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੁਕ ਪਾਇਕ ਨਮਕਾਰ ਕੇ ਗੁਣ ਗਾਏ ਅਣਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੋਈ ਕਥਾ ਮਨ ਪਾਏ ਬਹੁ ਭੋਜਨ ਖਾ ਪਰ ਸੰਗੀਤ ਰਸਨਾ ਜਪਤੀ ਹਰਾਣੇ ਭਲੀ ਸੋ ਕਰਨੀ ਸੋ ਬਾਤਨ ਮੰਦਿਰ ਦਵਸੈ ਪੂਰਨ ਗੁਰੂ ਮਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਦਿ ਆਪਣੇ ਕੀ ਆ ਨਾਨਕਾ ਆਪੇ ਹੀ ਫਿਰ ਜਾਪਸ਼ਪਦੀ ਜਬ ਅਕਾਰ ਕਿਸ਼ਨਾ ਦਿਸ਼ਟੇ ਤਬ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਬ੍ਰੋ ਕੇ ਸੰਖਮਾਦ ਜਬ ਇਕ ਤਬਰਨ ਚੇ ਨ ਜਾਵਤ ਤਬ ਹਰ ਸਭ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਉਹ ਕੰਗ ਦੋਤ ਪਰਮ ਆਪਣ ਖੀ ਲਿਆ ਵਰਤੀਜਾ ਨਾਨੀ ਕਰਣੇ ਹਾਰਨ ਦੂਜਾ ਜਬ ਉਤਪਰਵ ਕੇਵਲ ਧਣੀ ਤਬ ਅਨਮੋਦ ਕੋ ਕਿਸ ਕੋ ਗਣੀ ਜਾ ਵੀ ਕਰ ਗੁਣ ਪਾਰੀ ਤਬ ਨਿਰਸੁਰ ਕੋ ਗੁਣ ਉਤਾਰੀ ਜਬ ਨਿਰਗੁਣ ਪ੍ਰਸਾਦ ਸੁਭਾਏ ਤਬ ਸਿਵ ਸਦ ਕੋ ਬਿਠਾਏ ਜਬ ਆਪੈ ਆਪ ਆਪਣੀ ਜੋ ਧਰੈ ਤਬ ਕਮ ਨਿਰਕਮਣ ਕਦਲ ਰਹੇ ਆਪਣੇ ਚਲ ਤਬ ਕਰਨ ਯਾਰ ਨਾਨ ਠਾਕਰ ਗੁਮਫਾਰ ਅਵਨਾਸੀ ਸੁਖ ਆਪਣੇ ਆਸਨੇ ਤਹਿ ਜਨਮ ਮਰਨ ਕੋ ਕਾ ਬਿਨਾਸਨੇ ਜਬ ਪੂਰਨ ਕਰਤਾ ਪ੍ਰਭ ਸੋਹੈ ਤਬ ਜਮਕੀ ਤਰਾਸ ਕੋਕ ਸੋਹੈ ਜਬ ਅਵਗਤ ਗੋਚਰ ਪ੍ਰਵੇਖਾ ਤਬ ਚਿਤਰ ਗੁਪਤ ਕੁਛ ਪੁੱਛਦ ਲੇਖਾ ਜਬ ਨਾਤ ਨਿਰੰਜਨ ਗੋਚਰ ਗਾਦੇ ਤਬ ਕੁਣ ਛੁਟੇ ਕੁਣ ਬੰਧਨ ਵਾਦੇ ਆਪਣੇ ਆਪ ਆਪੀ ਚਰਜਾ ਨਾਨਕ ਆਪਨੂੰ ਵਾਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਵਿਨਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਵਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛੱਡ ਸਿਰ ਲਗਦ ਕਹੋ ਕੇਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾਨਾ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪਰਬੀਨ ਤੈ ਬੇਦ ਦੇਵ ਕਾ ਕੋਚੀਨ ਜਬ ਆਪਣੇ ਆਪ ਆਵਰਧਾਰੈ ਤੋ ਸਗਨ ਸਗਨ ਕਾਂ ਵਿਚਾਰੈ ਜੈ ਆਪਣ ਊਚ ਆਪਣੇ ਅਵਨੇਰਾ ਤੈ ਕੁਣ ਠਾਕੁਰ ਕੁਣ ਕਹੀਏ ਚੇਰਾ ਬਿਸਮਣ ਬਿਸਮਰੈ ਬਿਸਮਾਦ ਨਾਨਕ ਅਵਨੀ ਕਾ ਜਨ ਆਪ ਜੈ ਚਲੇ ਭੇ ਸਮਾਏ ਮੰਕ ਜੇ ਵਿਆਪ ਤੁਮਾਏ ਆਪਸ ਗੋਆ ਪੈ ਦੇਸ ਤੈ ਕੁਣ ਕਾ ਨਾਹੀ ਪ੍ਰਵੇਸ ਜੈ ਕਹਿ ਕਹਿ ਭਗਵੰਤ ਤੈ ਕੌਣ ਅਚੰਦ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਦਿਆਰ ਤੈ ਕੌਣ ਕਥੇ ਕੁਣ ਸੁਣੇ ਹਰ ਬਉ ਬੇਅੰਤੂ ਤੇ ਉੱਚਾ ਨਾਨਕ ਆਪਸ ਗੋਆ ਪੇ ਪਾਉਚਾ ਜੈ ਪ੍ਰਚ ਪ੍ਰਪੰਚਕਾਰ ਤੈ ਗੁਣ ਮੈਂ ਕਿਨ ਵਿਸਤਾਰ ਪਾਪੁਨ ਤੈ ਭਈ ਕਾ ਗੋ ਨਰ ਕੋ ਸਰੂਪ ਸਾਵ ਤਿਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁਖ ਸੁਖ ਪ੍ਰਭ ਦੇਵ ਨਹਾਰੇ ਅਵਰ ਤਿਆਗ ਤੂੰ ਤਿਸੇ ਉਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੁੱਲਾ ਕਹਿ ਫਿਰੇ ਜਾਣ ਕੌਣ ਵਸਤਾ ਤਿਰ ਸੰਗ ਲਪਟ ਰਸ ਹੋਏ ਪਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸੇ ਦੀ ਕਰਜਾ ਜਿਸ ਅੱਖਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਕਰ ਪਾਏ ਜਿਸ ਰਾਮ ਨਾਮ ਸੰਤਨ ਘਰ ਪਾਏ ਆ
ਜੈਪ ਸ੍ਰੀ ਪਾਤਸ਼ਾਹ ਸਾਰੇ ਖੇਲ ਖੁੰਜਿਤ ਗਏ ਨਾਨਕਿਆ ਜੈਪ ਸਾਹਿਬ ਗਦਵ ਗੋਚਰ ਤੈ ਆਪ ਜੈਪ ਸ੍ਰੀ ਪਾਤਸ਼ਾਹ ਸੰਤ ਪ੍ਰਤਾਪ ਦੁਹ ਪਾਕ ਕਾਇਆ ਪੈਦਨ ਕਿਸੋ ਬਾਣ ਬਣੀ ਆਪੇ ਕੌਤੀ ਗ੍ਰਹਿਣ ਚੋ ਜੇ ਆਪੇ ਰਸ ਹੋ ਨਿਰਜੋਗ ਜਿਸ ਭਾਵ ਤੁਸੀਂ ਆਪ ਨਾ ਲਾਵੇ।

ਦੂਜਾ ਕਹਿ ਦ੍ਰਿਸ਼ਟਾ ਰਸਵੈ ਆਪ ਕਥੇ ਆ ਸੁਣੇ ਹਾਰੇ ਆਪੇ ਕਾ ਵਿਸਤਾਰ ਜਾਤਿ ਸੁਭਾਵ ਤੇ ਸਿਰਫ ਭਾਵਨੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨੇ ਕਿਛੁ ਹੋਇਆ ਆਪਨ ਸੁਖ ਸਭ ਜਗ ਪੁਰਾਇਆ ਜਾਕੂ ਪ੍ਰਭ ਜੀ ਆਪ ਜਾਏ ਸਤਨਾਮ ਸੋਜਨ ਪਾਏ ਸੋ ਸਮਦਰਸ਼ੀ ਤਤ ਕਵੇਤਾ ਨਾਨਕ ਸਗਲ ਸਿਰਸ਼ ਗਾ ਚੇਤਾ ਜੀ ਯੰਤਰ ਸਭ ਤਾ ਕੇ ਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੁਆਏ ਸੁਮਨ ਵਿਸਾਰੇ ਤਿਸ ਦਜਾ ਔਰ ਖਾਂ ਕੋ ਜਾਏ ਸਭ ਸ੍ਰੇ ਨਿਰੰਜਨ ਰਾਜ ਜੀ ਕੀ ਜੁਗਤ ਜਾ ਕੇ ਸਵਾਤ ਅੰਦਰ ਬਾਹਰ ਜਾਨੋ ਸਾਧ ਗੁਣਦਾਨ ਬੇਅੰਤ ਵਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਿਆ ਸਭ ਬਹੁਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਵਿਆ ਕਰਤਪਾਲੇ ਜੀਣ ਬਪਾਤ ਜੋ ਜੋ ਰਚੋ ਸਤਿ ਸੇ ਤਿਆ ਜਿਸ ਭਗਤ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਜਾਣਿਆ ਜਨ ਲਾ ਕਰੇ ਕਿਣਾ ਤਿਸ ਕੀ ਆਸ ਨ ਮਿਰਥੀ ਆਏ ਸੇਵਾ ਕੋ ਸੇਵਾ ਬਣਿਆ ਕੁੰਬੂਜ ਪਰਮ ਬਧਵਾਏ ਇਸ ਤੇ ਅਪਣਾਈ ਵਿਚਾਰ ਜਾ ਕੇ ਮਨ ਵਸੇ ਨੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਵੇਲੇ ਨਾਨਕ ਹਰ ਪ੍ਰਭਾਪੇ ਮਿਲੇ ਸਾਧਸੰਗ ਮਿਲ ਕਰੋ ਆਨੰਦ ਗੁਣ ਗਾਵ ਪਰ ਪਰਮਾਨੰਦ ਹੈ ਰਾਮ ਨਾਮ ਤਤ ਕਰੋ ਵਿਚਾਰ ਦੁਰਲੁਭ ਦੇ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਪ੍ਰਾਂਤਰਨ ਕਾ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਠੇ ਗਿਆਨ ਬਿਨਸੈ ਅੰਧੇਰਾ ਸੁਣੋ ਉਪਦੇਸ਼ ਹਿਰਦੇ ਵਸਾਉ ਮਨ ਚੇ ਨਾਮ ਖੁਲ ਪਾਵਲ ਪਲ ਦੁਲ ਸੁਆ ਰਾਮ ਨਾਮ ਧੁਰ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਬ੍ਰਿਖਿਆ ਮਨ ਤਨ ਨਾਮ ਜਪੋ ਲਾਏ ਦੁਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਅਪਾਰੀ ਦਰਗਨ ਵੇਖੇ ਤੁਮਾਰੀ ਘਾਟੇ ਕਰੋਣ ਮਾਏ ਨਾਨਕ ਬੋਲਣਾ ਵੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਰ ਰੱਖਣ ਹਾਰ ਤਿਆ ਨਿਰਭੋ ਜਪੇ ਸਗਲ ਫੋਮਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਏ ਦੁਖ ਨਾਮ ਜਪਤ ਮਨੋ ਅਸੋਕ ਚਿੰਤਾ ਜਾਏ ਮਟੇ ਅਹੰਕਾਰ ਤਿਸ ਜਨ ਕੋ ਕੋਇ ਨਪੁੰਜਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਦੇਖ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਹੈ ਸਫਲ ਦਰਸ਼ਨ ਸੁੰਦਰ ਹਰੋ ਧਨ ਸੇਵਾ ਸੇਵ ਪੁਰਾਣ ਤਰਜਾਮੀ ਪ੍ਰਫੁਰਦਾਨ ਜਿਸ ਮਨ ਵਸੇ ਸੋ ਨਿਹਾਲ ਤਾਂ ਕਿ ਨਿਪੁਣ ਗਾਵਦ ਕਾਲ ਅੰਮ੍ਰ ਪੈ ਅਮਰਾ ਪਦਵੈ ਸਾਧ ਸੰਗ ਨਾਨਕ ਕਰਦੈ ਸਲੋਕ ਹੈ ਗਿਆਨ ਇੰਜਨ ਗੁਰਦਿਆ ਗਿਆਨ ਅੰਦੇਰ ਬਿਨਾਸ ਹਰ ਕਿਰਪਾ ਤੇ ਸੰਤ ਫੇਟਿਆ ਨਾਨਕ ਮਨ ਭਰੇਗਾ ਸਸ਼ਵੈ ਸੰਸੰਗ ਅੰਦਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸੁਣੀਏ ਕਿਸ ਕਟਮਾਇਣ ਕਰੰਗਾਣਾ ਦਿਸ਼ਟਾਏ ਨਾਉਣ ਤਮਰ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧਨ ਧਨਾਦ ਕਹਿ ਨ ਜਾ ਚਰਬ ਸਮਾਧ ਤਿੰਨ ਦੇਖੇ ਸਿਆਪ ਦਿਖਾਏ ਨਾਨਕ ਤੀਜਨ ਸਭ ਹੋਇਆ ਤੀਜਨ ਆਪ ਹੋ ਜਾਇਆ ਤੀਜਨ ਸੋ ਜੀ ਪਾਇਆ ਸੋਅੰਤਰ ਸੋ ਬਾਹਰ ਆਨੰਦ ਘੜ ਘੜ ਪਿਆ ਭਰਿਆ ਭਗਵਾਨ ਧਰਨ ਮੈਂ ਆਕਾਸ਼ ਬਿਆਨ ਸਰਵ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪ੍ਰਭਤ ਹੈ ਪਰਮ ਜੈਸੀ ਆਗਿਆ ਤੈਸਾ ਕਰਮ ਪਾਉਣੇ ਬਾਣੀ ਬੈਸਨ ਤਰਮਾਏ ਚਾਰ ਗੁਣ ਦਾ ਸਮਾਏ ਤੇ ਉਸ ਤੇ ਭੰਨੀ ਕੋਟਾਓ ਗੁਰ ਪ੍ਰਸਾਦ ਨਾਨਕ ਸੁਭਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਕਤਰਮਾਏ ਕਾਣ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬੂ ਡੋਲੈ ਸਰਵ ਕਲਾ ਕਰ ਖੇਲੇ ਖੇਲ ਮੋਲ ਨਾ ਪਏ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰਿਓ ਸੋਮੀ ਉਤਪੋ ਗੁਰਪ੍ਰਸਾਦ ਭਰਮਕਾ ਨਾਸ ਨਾਨਕ ਤਿੰਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਣੇ ਸੁ ਬਚਨ ਸਰਬਿਆ ਪੀ ਰਾਮ ਸੰਗਰਚ ਜਿਨ ਜਾਤਾ ਤਿਸ ਕੇ ਰਹਿਤ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖ ਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਾਧ ਗਿਆ ਸਭ ਸਾਧ ਤਿਆ ਤਿਸ ਪ੍ਰਭ ਤੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਏ ਕੰਕਾਰ ਕਲਾ ਲਖੀ ਨਾ ਜਾਇਆ ਜਿਸ ਭਾਵ ਤੇ ਲੈ ਮਿਲਾਏ ਕਮਨ ਉੜਕਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਦਰ ਗਾ ਜਿਸ ਆਪ ਜਨਾਏ ਨਾਲ ਸਰ ਨਾਨਕ ਤਿਸ ਨੇ ਆਪ ਹੋਜਾਇਆ ਸਰ ਪੂਤਿਆ ਵਰਤਾਰਾ ਸਭ ਨਾਣਾ ਭੇਖਣਾਰ ਸਗਲ ਸਮੱਗਰੀ ਜਾ ਕਦਨ ਆਇਆ ਪੰਜਾ ਸੇ ਆਪ ਸੁਣਾ ਅਣਜਾਣੀ ਖੇਲ ਬਣਾਇਆ ਅੱਗੇਕਾਰੀ ਕਿੰਨੀ ਮਾਇਆ ਸਭ ਕੇ ਮਤਲਬ ਤੁਲਾਇਆ ਜੋ ਕੁਛ ਕਹਿਣਾ ਸੁਆ ਪੇ ਗਏ ਅੱਗੇ ਆਵੇ ਅੱਗੇ ਜਾਈ ਨਾਨਕ ਜਾ ਪਾਵੇ ਤਲੈ ਸਮਾਜ ਤੇ ਹੋਏ ਨਾ ਹੀ ਬੁਰਾ ਹੋ ਰੇ ਕਹੋਕਣੇ ਕੁਛ ਕਰੇ ਆਪ ਭਲਾ ਕਰਤੂ ਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਦਸੋ ਜੀ ਬਾਜ ਤਿਸ ਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣੇ ਤਿਸ ਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੁਆਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤਿ ਜਰੀ ਦੇ ਭਗਵੰਤ ਧਨ ਧਨ ਧਨ ਜਣਿਆ ਜਿਸ ਪ੍ਰਸਾਦ ਸਭ ਜਗਤ ਰਾਏ ਜਾਣੇ ਆਵਣ ਕਹਿ ਸੁਆਓ ਜਣ ਕੇ ਸੰਗਚਿਤ ਆਵੇ ਨਾ ਵਾ

ਪੂਰੇ ਕੇ ਗੁਣ ਗਾਵ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ ਪਾਰ ਬ੍ਰਹਮ ਗੁਰ ਕਾ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗ ਉਤਰੇ ਚੈਨ ਆਸਨੇ ਅੰਤਿਆਗ ਗੋਤਰਾਂਗੀ ਸੰਜਨਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਗਣ ਸਾਗਰ ਤਰ ਹਰਦਨ ਕੇ ਪਰਲੇ ਪੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਚੇ ਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈਦਾਰ ਉੱਤਮ ਸਲੋਕ ਸਾਧਕੇ ਬਚਨ ਅਮੁਲੀ ਕਲਾਰੇ ਤੁਮ ਸੰਤ ਕੁਮਾਰ ਤੋ ਤੁਧਾਰੇ ਅਵਤਰੈ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਬਦਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭੁ ਗਾਜੇ ਪ੍ਰਗਟਿਕ ਬਾਲ ਮੰਤ ਕੇ ਮਾਥੇ ਨਾਨਕ ਉਧਰੈ ਤਿਨ ਕੇ ਸਾਥ ਸਰਨ ਯੋਗ ਸੁਨ ਸਰਨ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਭ ਰੈਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸੇਵ ਕੀ ਸਾਹਿਬ ਨਾਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਫ ਮਾਰੀ ਪ੍ਰਭ ਕੀ ਸਦ ਕਰੋ ਦਿਨ ਸੰਮੀ ਸਾਵਧਾਨੇ ਕਹ ਕਰ ਸੀ ਸੁਖ ਮਣਿ ਸਾਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇਵ ਪਾਏ ਸਥਾਨ ਬੋਰਨ ਹੋਵੇ ਆਉਣ ਜਾਣ ਹਰ ਤਨ ਖੜ ਚਲੇ ਜਨ ਸੋਏ ਨਾਨਕ ਸੀ ਪ੍ਰਾਪਤ ਹੋਏ ਖੇਮ ਸ਼ਾਂਤਰੀ ਦਿਨਾਂ ਨਿਧ ਬੁੱਧ ਗਿਆਨ ਸਰਬ ਤਾ ਸਿਧ ਵਿਦਿਆ ਤਪ ਜੋਗ ਪ੍ਰਭ ਤੇ ਆਣ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਸਲ ਤੇ ਉਦਾਸ ਸੁੰਦਰ ਚਤੁਰ ਤਦ ਗਾਵੇ ਤਾ ਸਮੁੰਦਰ ਸੀ ਇੱਕ ਦਿਸ਼ ਚੇਸ਼ਟ ਇਹ ਫਲ ਤਿਹ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਜਪਣ ਮਲ ਨਾਨਕ ਨਾਮ ਜਪਣ ਮਨ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਹੁਣ ਧੰਜ ਪੇ ਮਨ ਕੋ ਸਭ ਜੁਗ ਮੈਂ ਤਾਂ ਕੀ ਗੋਦੇ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਕੇ ਮਨ ਸਰਹਮ ਕੋਟ ਪਰਾ ਸਾਧ ਸੰਗ ਬੁੜੇ ਸੰਤ ਗਿਰਵਾ ਤੇ ਜਮ ਤੇ ਛੁੱਟੇ ਜਾ ਕੇ ਮਸਤਕ ਕਰਮ ਪੁਰ ਪਾਏ ਸਾਧ ਸੰਗ ਨਾਨਕ ਤੇ ਆਏ ਜਿਸ ਮਨ ਬਸੇ ਸੁਣ ਲਾਏ ਪ੍ਰੀ ਤੇਜ ਨੇ ਆਵੇ ਹਰ ਪਾਚੇ ਜਨਮ ਮਰਨ ਤਾ ਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਦੁੱਖ ਰੋਗ ਬਿਨ ਸੇ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇਜ ਤਾ ਕੀ ਸੋਭਾ ਬਣੀ ਨਾਨਕ ਇਹ ਗੁਰਨਾਮ ਸੁਖਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਏ ਗੁਣਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਕਹੋ ਨਾਨਕ ਸਭ ਤੇਰੀ ਵੱਡੇ ਕੋਈ ਕੋਈ ਆਦਤ ਤੇ ਕੋਈ ਨਾ ਕੋਈ ਪਰਵਾਹ ਨਹੀਂ ਹਾਜ਼ਰੀ ਤੇ ਕੰਮ ਦਾ
ਤੇਰੇ ਬਾਣੇ ਸਰਬਤ ਦਾ ਭਲਾ ਸਤ ਸ੍ਰੀ ਅਕਾਲ ਵਾਹਿਗੁਰੂ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁੱਖ ਹੋਟਲ ਗੁਰੂ ਸੇਵੀ ਹੈ ਅਹਿੰਸਾ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ

ਜਾਏ ਸੁੱਤੇ ਜੀ ਰਾਣਾ ਹੋ ਜਾ।

Jammar mar

Vai, vai, vai.

ਤਨਾ ਸ੍ਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਆ ਤਿਨਕਾ ਦੋਖ ਪਰਮ ਕੋ ਭਾਗੀ ਆਪਣੀ ਸੇ ਹਾਰ ਪ੍ਰਾਈ ਗੁਰਮਤਿ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤਿ ਹਰ ਲਿਵ ਲਾਗੇ ਰਹਾਓ ਹਰ ਸਾਂਝਨਾ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸੰਗੀ ਜੈਸੇ ਜੈਸੀ ਮਤ ਦੇਵ ਹਰ ਸੁਆਮੀ ਹਮ ਤੈਸੇ ਬੁਲਕ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀ ਰਹਿ ਤੂੰ ਵਡ ਪੁਰਖ ਵਡਾਗੀ ਤੁਮਰੀ ਕਤਮ ਤੁਮ ਹੀ ਕਹਿ ਤੁਮ ਕਹਿ ਤੁਮਰੀ ਕਤਮ ਕਹਿਣ ਸਕੈ ਪ੍ਰਭ ਹਮ ਕਿਉਂ ਕਰ ਮਿਲੈ ਅਭਾਗੀ ਹਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰੇ ਕਥਾ ਹਰ ਹਰ ਸੇਵਾ ਲਾਗੀ ਨਾਨਕ ਦਾਸ ਅਰਦਾਸ ਕਰੋ ਪ੍ਰਭ ਹਮ ਹਰੇ ਕਥਾ ਕਥਾ ਗੀਤਨਾ ਸ੍ਰੀ ਮਹਲਾ ਚੌਥ ਹਰ ਕਾ ਸੰਤ ਸਤਿਗੁਰੂ ਸਤਿਪੁਰਖ ਹਨ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੇ ਸੁਣੇ ਸੋ ਮੁਕਤਾ ਹਮ ਤਿਸ ਕਹਿ ਸਤਿਗੁਰੂ ਬਾਣੀ ਹਰ ਕੇ ਸੰਤ ਜਨੋ ਸੁਣੋ ਜਸ ਕਰਨੀ ਹਰ ਹਰ ਕਥਾ ਸੁਣੋ ਹਰ ਕੇ ਪਲ ਸਭ ਕੁਲਿਵ ਪਾਪ ਲਹਿ ਜਾਣੀ ਰਹਾ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨ ਕੀ ਧੂਲ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੋਗ ਬੁਖਾਨੀ ਜਿਨ ਕੇ ਬੜੇ ਭਾਗ ਬੜੇ ਚੈ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਮੇਲ ਹਰ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾ ਸ੍ਰੀ ਮਹਲਾ ਚੌਥ ਹਮ ਅੰਦਲੇ ਅੰਦ ਵਿਖੇ ਵਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਵੀ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੇ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਹੋਵੇ ਬਗਾਲੀ ਸਤਿਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੁਲਾਲੀ ਹਰ ਹਰ ਜਪਨ ਜਪ ਚਲੋ ਲੋਚਾਨੀ ਹਰ ਕਿਰਪਾ ਕਰਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਿਨਾ ਪਗਰਾਲੀ ਤਨਾ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਪਏ ਹਮ ਸੁਆਮੀ ਹਮ ਸਾਥਰ ਬਿਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਸੁਆਮੀ ਮੁਕਦੇਵ ਨਿਮਕਾਤੀ ਹਰ ਬਿਨ ਰਹਿਣ ਸਿੱਖੋ ਦਿਨ ਰਾਤ ਜਿਨ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤੇ ਉਹ ਹਰ ਬਿਨ ਹਮ ਮਰ ਜਾਤੀ ਰਹਾਓ ਤੂੰ ਆ ਤੁਮ ਹਰ ਸਰੋਵਰ ਸਰਵਰੇ ਤਗਾ ਹਮ ਲਹਿਣ ਸਕਾਂ ਤੁਮ ਮਾਤੀ ਤੂੰ ਪਰੇ ਪਰੇ ਪਰਮ ਪੁਰ ਸੁਆਮੀ ਮੈਂ ਜਾਨੂ ਆਪਣ ਗਾਤੀ ਹਰ ਕੇ ਸੰਤਨ ਹਰ ਜਪੇ ਗੁਰੰਗ ਤੁਲੂ ਲੇ ਰਾਤੀ ਹਰ ਹਰ ਭਗਤ ਬਣੀ ਮਤ ਪਾਤੇ ਸੁਭਾ ਹਰ ਜਪੋ ਤੁਮ ਪਾਤੀ ਆਪੇ ਠਾਕੁਰ ਆਪੇ ਸੇਵਾ ਬਣਾਵੇ ਭਾਤੀ ਨਾਮ ਤੁਮਰੇ ਚਰਨ ਆਏ ਹੈ ਰਾਖੋ ਲਾਜ ਭਗਾਤੀ ਤਨਾ ਸ੍ਰੀ ਮਹਲਾ ਚੌਥ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇ ਛੋਟਾ ਹਰ ਚੌਣ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੇ ਤਰਾ ਕੀ ਹਰ ਕੀ ਲਾਜ ਪਾ ਹਰ ਚੀ ਲਾਜ ਰਾਖੋ ਹਰ ਜਨ ਕੀ ਹਰ ਹਰ ਜਪਨ ਜਪਾਓ ਆਪਣਾ ਹਮ ਮੰਗੀ ਭਗਤ ਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਹਰ ਜਨ ਜਪਿਓ ਹਰ ਬਚਨਾ ਕੀ ਲੇਖਾ ਚਤਰੂਪ ਸਭ ਲੇ ਜੋ ਲਿਖਿਆ ਸਭ ਛੁਟੀ ਕਣ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰੇ ਲਗ ਸੰਗਤ ਸਾਧ ਜਨਾ ਕੀ ਦਿਨੀਅਰ ਸੂਰ ਤਿਸਨਾ ਅਗਨ ਪੂਜਾ ਨੀ ਸਿਵ ਚਰਿਓ ਚੰਦ ਚੰਦਾ ਕੀ ਤੂੰ ਵਡ ਪੁਰਖ ਵੜ ਗਊ ਗੋਚਰੇ ਤੂੰ ਆਪੇ ਆਵ ਪਾਪੀ ਅਪਾਕੀ ਜਨ ਨਾਨਕੋ ਪ੍ਰਭ ਕਿਰਪਾ ਕੀ ਜੇ ਹਰ ਦਾਸ ਅੰਦਾਸ ਦਿਸਾ ਕੀ ਤਨਾ ਸ੍ਰੀ ਮਹਲਾ ਚੌਥਾ ਘਰ ਪੰਜਾਂ ਧੁੱਪ ਦੇ ਕੋ ਕਰ ਸਤਿਗੁਰੂ ਗੁਰੂ ਸਰ ਉਤਾਰ ਵਿਚਾਰ ਮੁਰਾਰ ਮੋਹ ਮਨ ਮੋਹ ਨਾਮ ਜਪੀ ਨੇ ਅਦਿਸ਼ਟ ਗੋਚਰ ਗੁਰੂ ਸਵਾਮੀ ਗੁਰ ਪੂਰੇ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸ ਲੋਸਤੇ ਹਰ ਸੰਘ ਹਰੀ ਸਤਸੰਗ ਪਏ ਹਰ ਨਿਕੰਚਨ ਚੰਦਨ ਕਿੰਨੇ ਰਹਾਉ ਤੁਮ ਸੇ ਖਟ ਬੋਲੇ ਮੁਕੇ ਅਗਰ ਮੀਰਾ ਹਰ ਪ੍ਰਭ ਇਮਪਤੀ ਨੇ ਜਨ ਨਾਨਕ ਹਰ ਹਿਰਦੇ ਸਤਿਆਉ ਹਰ ਪ੍ਰਭ ਮੀਰਾ ਭੀਨੇ ਤਨਾ ਸ੍ਰੀ ਮਹਲਾ ਚੌਥਾ ਗੁਣ ਕਉ ਹਰ ਲਹੋ ਕਰ ਸੇਵਾ ਸਤਿਗੁਰੂ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੇ ਫਿਰ ਜਨਮ ਆਵੈ ਹਰ ਹਰ ਹਰ ਜੋ ਸਮਾਏ ਜਿਨ ਜਪ ਮਨ ਨਾਮ ਹਰੀ ਉਹ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇ ਬੜਾਨੀ ਚੜਾਈ ਰਹਾਉ ਹਰ ਕਿਰਪਾ ਨਿਧਕੀ ਨੀ ਗੁਰੂ ਭਗਤ ਹਰ ਦੀਨੇ ਤਬ ਹਰ ਸੋ ਪ੍ਰੀਤ ਬਣ ਆਏ ਬਹੁ ਚਿੰਤ ਵਿਸਾਰੀ ਹਰ ਹਰ ਨਾਮ ਨਾਮ ਵਿਸਾਰੀ ਜਾਂ ਨਾਨਕ ਪਏ ਹੈ ਸਖਾਇ ਤਨਾ ਸ੍ਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭੋਜਨ ਪਾਰ ਉਤਾਰੀ ਮਨ ਬਚਨ ਜਿਦੇ ਧਿਆਏ ਹਰ ਹੋਏ ਸੰਤੁਸ਼ਟ ਏ ਪਾਵਨ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀ ਸੁਮਤ ਸੰਗਤ ਸਾਧੂ ਮੀਤ ਸਦਾ ਆਨੰਦ ਹੋਏ ਦਿਨ ਰਾਤੀ ਹਰ ਕੀਰਤ ਕਰ ਬਨੁਵਾਰੀ ਰਹਾਓ ਹਰ ਹਰ ਕਤਿ ਕਰੀ ਦ੍ਰਿਸ਼ਟ ਤਪ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਕਰ ਪਈ ਹਮਾਰੀ ਜਨ ਨਾਨਕੀ ਪਾਤੇ ਰੱਖ ਮੇਰੇ ਸੁਆਮੀ ਹਰ ਆਏ ਪ੍ਰੋ ਹੈ ਸ਼ਰਨ ਤੁਮਾਰੀ ਤਨਾ ਸ੍ਰੀ ਮਹਲਾ ਚੌਥਾ 84 ਸਦਬ 33 ਕੋਟ ਮੰਜਣ
ਸਭ ਚਾਹੇ ਹਰ ਜੋ ਤੇਰੋ ਨਾਉ, ਗੁਰੂ ਪ੍ਰਸਾਦ ਕੁਦਰਲਾ ਪਾਵੇ, ਜਨ ਕੋ ਲੜ ਲਿਖਿਆ ਤੁਰ ਪਾਓ, ਜਾ ਮਨ ਰਾਮੇ ਰਾਮ ਹਰ ਜਾ ਸੁਤਮ ਕਾਮ, ਜੋ ਪਾਵੈ ਸੁਣੇ ਤੇਰਾ ਜਾ ਸੁਆਮੀ, ਹੋ ਤਿਨ ਕੇ ਸਦਬਲ ਹਾਰੇ ਜਾ ਰਹਾਉ, ਸਰਨਾਗਤ ਪਰ ਪਾਲਕ ਹਰ ਸੁਆਮੀ, ਜੋ ਤੁਮ ਦੇ ਸੋਈ ਹੋ ਪਾਉ, ਦੀਨ ਦਿਆਲ ਕਿਰਪਾ ਕਰ ਦੀਜੇ, ਜਨ ਹਰ ਸਿਮਰਨ ਕਾ ਹੈ ਚੌਥਨਾ ਸਿਮਰਨ। ਚੌਥਾ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵੈ ਸੁਣ ਕਾ ਤੰਗਾ ਚੁਣੈ, ਹਰ ਤਿਨ ਕਾ ਹਰ ਥਾਇ ਭਜਨ, ਸਤਿਗੁਰ ਕੀ ਆਗਿਆ ਸਤ ਸਤ ਕਰਮਨ। ਬੋਲੋ ਭਾਈ ਹਰ ਕੀਰਤ ਗਾਵੈ, ਹਰ ਭਜਨ ਤੀਰਥ ਹਰ ਦਰ ਉੱਤੇ, ਤਿਨ ਕੀਰਤਮ ਬਾਤ ਹੈ ਸੰਤੋ, ਹਰ ਕਥਾ ਜਿਨ ਜਿਨ ਹੋ ਜਾਣੀ ਰਹਾਓ, ਆਪੇ ਗੁਰ ਚੇਲਾ ਹੈ ਆਪੇ ਆਪੇ, ਹਰ ਪ੍ਰਚੋਜ ਬੁਢਾਣੀ, ਜਨ ਨਾਨਕ ਆਪ ਮਿਲਾਇਓ, ਸੋਈ ਹਰ ਮਿਲ ਸੀ ਹਰ ਸਭ ਤਿਆਗੋ, ਹਰ ਪਾਣੀ ਤਨਾ ਸਿਮਰਨ। ਇੱਛਾ ਪੁਰਬ ਸਰਬ ਸੁਖ ਦਾਤਾ, ਹਰ ਜਾ ਕੇ ਵੈਸਾ ਕਾਮ ਤੇ ਨਾ ਸੋ, ਐਸਾ ਹਰ ਧਿਆਈ ਮੇਰੇ ਜੁੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਾ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਕੁਜਲ ਹੋਈ ਹੈ ਨਿਧਿਆਈ, ਹਰ ਪੁਰਖ ਨਿਰੰਜਨ ਰਹਾਉ, ਜੈ ਹਰ ਸਿਮਰਨ ਪੈ ਤਾਂ ਬਾਤ ਕਰ ਕਿੰਨੀ ਵੱਡ ਭਾਗੀ, ਹਰ ਜਪਣਾ ਜਾਨਾ ਮੈਂ ਕੋ ਗੁਰ ਇਹ ਮਾਧੇ ਨੇ, ਜਾ ਹਰ ਪੁਰ ਜਲ ਤਰਨਾ ਤਰਨਾ ਸਿਮਰਨ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ, ਤਾਂ ਹਮਰੀ ਬੇਦਨ ਤੂੰ ਜਾਣਤਾ ਸ਼ਾਹਾ, ਵਰ ਕੇ ਜਾਣੇ ਕੋਈ ਰਹਾਉ, ਸੱਚਾ ਸਭ ਸਭ ਤੂੰ ਮੇਰੇ ਸ਼ਾਹਾ, ਤੀਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸ਼ਾਹਾ, ਦੂਜਾ ਨਾਹੀਂ ਕੋਏ, ਸਭਨਾ ਵਿੱਚ ਤੂੰ ਵਰਤਦਾ ਸ਼ਾਹਾ, ਸਭ ਤੁਝੇ ਧਿਆਵੇ ਦਿਨ ਰਾਤ, ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹਾ, ਤੂੰ ਸਭਨਾ ਕਰੇ ਕਦਾ ਤੇ, ਸਭ ਕੋ ਤੁਝ ਹੀ ਤੇ ਵਿੱਚ ਹੈ ਮੇਰੇ ਸ਼ਾਹਾ, ਤੁਝ ਤੇ ਬਾਹਰ ਕੋਈ ਨਾ, ਸਭ ਜੀ ਤੇਰੇ ਤੂੰ ਸਫਦਾ ਮੇਰੇ ਸ਼ਾਹਾ, ਸਭ ਤੁਝ ਹੀ ਮਾਂ ਸਮਾਏ, ਸਭਨਾ ਕੀ ਤੂੰ ਆਸ ਮੈਂ ਪਿਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੇ ਮਨ ਮੇਰੇ ਮੇਰੇ ਸ਼ਾਹਾ, ਜੋ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ, ਸਤ ਨਾਨਕ ਪਾਤਸ਼ਾਹ। ਤਨਾ ਸ੍ਰੀ ਮਹਲਾ ਪੰਜਵਾਂ, ਕਰ ਪਹਿਲਾ ਚੁੱਪ ਦੇ ਓਂਕਾਰ, ਸਤਿਗੁਰੂ ਪ੍ਰਸਾਦ ਭਾਵ ਖੰਡਨ ਦੁੱਖ ਭੰਜਨ ਸੁਆਮੀ, ਭਗਤ ਚੋਦਨ ਓਂਕਾਰੇ, ਕੋਟ ਪ੍ਰਾਦ ਟੇਕਣ ਕੀਰਤਨ ਜਾਂ ਗੁਰਮੁਖ ਨਾਮ ਸੁਮਾਰੇ, ਮੇਰਾ ਮਨ ਲੱਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ ਕਰਕੇ, ਬਸ ਕਿੰਨੇ ਪੰਥ ਦੇ ਤਾਰੇ, ਰਹਾਓ ਤੇਰਾ ਥਾਂ ਸੋਹਰ ਸਾਹ, ਤੇਰੇ ਭਗਤ ਸੋਹ ਦਰਬਾਰੇ, ਸਰਬ ਜੀਆਂ ਕੇ ਦਾਤੇ ਸੁਆਮੀ, ਕਰ ਕਿਰਪਾ ਲੈ ਉਭਾਰੇ, ਤੇਰਾ ਵਰਣ ਜਾਪੇ ਰੁਕਣ ਲੱਗੀ, ਤੇਰੀ ਕੁਦਰਤ ਪਾਉਣ ਵਿਚਾਰੇ, ਜਲ ਥਲ ਮਈਏ ਰਵਿਆ ਸਭ ਠਾਇਕ, ਮਰੂ ਗੁਰਦਾਰੇ, ਕੀਰਤ ਕਰੈ ਸਕਲ ਜਨ ਤੇਰੀ, ਤੂੰ ਆਪਣਾ ਸੀ ਪੁਰਖ ਮਰਾਰੇ, ਜੋ ਭਾਵੇ ਤੋਂ ਰੱਖੋ ਸੁਆਮੀ, ਜਾ ਨਾਨਕ ਚਰਨ ਦੁਆਰੇ, ਤਨਾ ਸ੍ਰੀ ਮਹਲਾ ਪੰਜਾ, ਜੇ ਬਿਨ ਜਲ ਪ੍ਰਾਣ ਤੇ ਹੈ ਮੀਨਾ, ਜਿਨ ਚਲ ਸੋ ਹਿਤ ਵਡਾਇਓ, ਕਮਲ ਹਿਤ ਬਿਨ ਸਹਿ ਭਵਰਾਦ, ਹੁਣ ਮਾਰਗ ਨਿਕਸ ਨਾ ਪਾਇਓ, ਆਪ ਮਨ ਇੱਕ ਸੋ ਮੋਹ ਕੀ ਨਾ, ਮਰਨ ਆਵੇ ਸਦੀ ਸੰਗੇ, ਸਤਿਗੁਰੂ ਸ਼ਬਦ ਜੀ ਨਾ ਰਹਾਓ, ਕਾਮ ਹੇ ਕੁੰਚਰ ਲੈ ਫੰਕੇ, ਉਹ ਪਰ ਬਸ ਪ੍ਰਯ ਵਿਚਾਰਾ, ਨਾਦ ਹੇਤ ਕਰੋ ਸ੍ਰੀ ਰੈ ਡਰ ਕਰੰਕਾ, ਉਸੀ ਬਸ ਹੇਤ ਉਜਾਰਾ, ਦੇਖ ਕੁਟੁੰਬ ਲੋ ਮੋਹ ਪ੍ਰਾਣੀ, ਮਾਇਆ ਕੋ ਲਪਟਾਨਾ, ਅਤ ਰਚਿਓ ਕਰਮ ਲੀਨੋ ਆਪਣਾ, ਉਨ ਸੋੜ ਸਰਾ ਪਰ ਜਾਨਾ, ਬਿਨ ਗੋਬਿੰਦ ਔਰ ਸੰਗ ਨੇਹਾ, ਉਹ ਜਾਨੋ ਸਦਾ ਦੁਹੇਲਾ, ਕਹੋ ਨਾਨਕ ਗੁਰੂ ਇਹ ਬਜਾਇ, ਪ੍ਰੀਤ ਪ੍ਰਭ ਸਦ ਕੇਲਾ, ਤਨਾ ਸ੍ਰੀ ਮਹਲਾ ਪੰਜਵਾਂ, ਕਰ ਕਿਰਪਾ ਦਿਓ ਮੋਹਨਾਮਾ, ਬੰਧਨ ਤੇ ਛੁਟਕਾ ਹੇ, ਮਨ ਤੇ ਵਿਸਰੋ ਸਗਲੋ ਧੰਦਾ, ਗੁਰ ਕੀ ਚਰਨੀ ਲਾਏ, ਸਾਧ ਸਿੰਘ ਚੰਦ ਬਰਾਣੀ ਸਾਡੀ, ਅਹੰ ਕੁਦ ਮੋਹ ਮਨ ਬਾਸਨ, ਦੇ ਕਰ ਗੜਹਾ ਗਾਡੀ ਰਹਾਓ, ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਇਸਕੇ ਬਹਿਰਾ, ਇਹ ਬ੍ਰਹਮ ਪਸਾਰ ਪਸਾਰ ਪਿੱਤਰ, ਸਤਿਗੁਰ ਤੇ ਸੋਧੀ ਪਾਏ,

ਕਿਰਪਾ ਤੇ ਜਮਤੇ ਭਏ ਵਿਵਾਕਾ ਗੁਰ ਕੀ ਟਲ ਗੁਰ ਕੀ ਸੇਵਾ ਗੁਰ ਕੀ ਆਗੇ ਭਾਣੀ ਕਹੁਣਾ ਜਿਨ ਜਮਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸੀ ਮੁਲਾ ਪੰਜਾ ਜਿਸ ਕਾ ਤਨ ਧਨ ਦਾ ਸਾਧਕ ਕਾ ਸੋਈ ਸੋ ਕੁਛ ਜਾਣੀ ਤਨੀ ਸੁਣਿਆ ਦੁਖ ਮੇਰਾ ਤੋ ਬਿਨ ਕੀ ਕਟਾਨੀ ਜੀ ਕੀ ਇੱਕ ਆਈ ਪੈਮਾਨੀ ਔਰ ਜਤਨ ਕਰੇ ਪੋ ਤੇਰੇ ਦਿਨ ਤਿੰਨੇ ਕੀ ਮਿਲ ਜਾਣੀ ਰਹਾ ਅਮਰਤ ਨਾਮ ਨਿਰਮੋਲ ਹੋ ਕੀ ਰਾ ਗੁਰ ਦੀ ਨੋ ਮਨ ਤਾਨੀ ਦ੍ਰਿੜ ਡਿਗੇ ਨ ਡੁੱਲੇ ਦ੍ਰਿੜ ਕਰਾਇਆ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛੋ ਦੇ ਤਿਨ ਕੀ ਬਾਤ ਬੁਲਾਣੀ ਓਂਕਾਰ ਮਿਲ ਥਾਲੀ ਹੋਏ ਥਾਂ ਤੇ ਕਣਕ ਪਾਣੀ ਕਰਦੇ ਜੋ ਸਹਿ ਸੁਖ ਸੋ ਬਾਬਾ ਜੀ ਅਣਤ ਬਾਣੀ ਕਹੋ ਨਾਨਕ ਨਿਹ ਚਲ ਕਰ ਬੰਦੇ ਗੁਰ ਕੀ ਉਹ ਬੰਦਾ ਨੀ ਤਰ੍ਹਾਂ ਸ੍ਰੀ ਮਹਿਲਾ ਪੰਜਾਂ ਵੱਡੇ ਵੱਡੇ ਰਾਜਨ ਭੂਮਤੇ ਸਾਥਾ ਕਿਸੇ ਨੂੰ ਬੁੱਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕੁਛ ਨਾ ਸੂਜੀ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜੋ ਪਾਪ ਇੰਦਰ ਨੇ ਧਰਾਤੇ ਬਿਨ ਹਲਕਾ ਖਾਈ ਰਹਾ ਦਿਨ ਦਿਨ ਕਰ ਸੋ ਭੋਜਨ ਪਾਓ ਪਿੰਜ ਨੇ ਤਾਂ ਕੀ ਮਿਟਣਾ ਭੋਕਾ ਉਦਮ ਕਲੇਸ਼ ਵਣ ਪਿੰਜਾਏ ਚਾਰੇ ਪੁੰਟਾਂ ਭੁੱਖਾ ਕਾਮ ਵੰਦ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਾਤ ਕਰੇ ਕਰੇ ਪਛਤਾਪੇ ਸੋ ਗੱਲੋ ਮੈਂ ਸੋਕੈ ਹਰ ਹਰ ਨਾ ਪਰ ਮੋਲਾ ਗਿੰਦ ਸੇ ਮਿਥਾਨਾ ਸੋਗ ਸਹਿ ਅਨੰਦ ਸੰਤਨ ਕਹਿ ਨਾਨਕ ਗੁਰ ਤੇ ਜਾਣਾ ਤਨਾਸੀ ਮਲ ਪੰਜਰਾ ਵਿਲਾਕ ਨੂੰ ਕਹਿ ਕਛੂਏ ਜਾ ਕੋ ਫਿਰ ਇਹ ਪਤਾ ਵੇ ਜਾ ਕੋ ਗੁਰ ਤਿਨੇ ਅੰਮ੍ਰਿਤ ਤਾਂ ਹੀ ਕੋ ਸਹੀ ਕੋ ਬਣਿਆ ਆਵੇ ਜਾ ਕੋ ਆਇਓ ਏਕ ਰਸਾ ਖਾਣ ਪਾਣ ਆਣ ਨਹੀਂ ਪੁੱਜਿਆ ਤਾਂ ਖਿਚਤ ਨਵ ਸਰਹਾ ਉਮੌਲਿਓ ਮਨ ਤਨ ਹੋਇਓ ਹਰਿਆ ਏਕ ਪੂੰਜਨ ਪਾਈ ਵਰਨ ਸਾ ਕੋ ਸਤ ਜਾਂ ਕੀਮਤ ਕਹਿ ਨਾ ਜਾਏ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਸਗ ਮਿਲਿਓ ਆਇਆ ਚਿੰਤਾ ਜਾ ਕੋ ਦਇਆ ਕਰੀ ਮੈਂ ਠਾਕੁਰੇ ਤਿੰਨ ਕੋ ਗੁਰੇ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਪੋਤ ਪੋਤ ਨਾਨਕ ਸੰਗਰਵਿਆ ਜੋ ਮਾਤਾ ਬਾਲ ਕੁਪਾਲਾ ਤਨਾ ਸ੍ਰੀ ਮਲ ਪੰਜਾਂ ਬਾਹਰ ਜਾਉਂ ਗੁਰੂ ਆਪਣੇ ਉੱਪਰੇ ਜਿਨ ਹਰ ਹਰ ਨਾਮ ਦੜਾਇਆ ਮਾਹੋ ਦਿਆਣ ਅਨੰਦਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਕੁਪਾਲ ਗੋਬਿੰਦ ਈਹਾਂ ਉਹ ਸਰੋਪ ਤੋ ਕੀ ਜਿਸ ਹਮਾਰੇ ਚੰਦਰ ਹਾਵ ਜਾਂ ਕੈਸਮ ਸਰਵ ਨਿਧਾਨ ਨਾ ਮਾਣ ਮੈਂ ਤੱਕ ਪੂਰੀ ਨਾਮ ਲੈ ਕੋਟ ਅਗਨਾਸੇ ਭਗਤ ਬੰਧ ਸਭ ਧੂਰੀ ਸਰਵ ਮਨੋਰਥ ਜੇ ਕੋ ਚਾਹੇ ਸੇਵਾ ਇੱਕ ਨਿਧਾਨਾ ਪਾਪ ਸਵਾਮੀ ਜੀ ਨੂੰ ਸਿਮਰਤ ਪਾਰ ਪੁਰਾਣਾ ਸੀਤਲ ਸ਼ਾਂਤ ਮਾਂ ਸੁਖ ਪਾਇਆ ਸੰਤ ਸਿਮਰਤ ਮੈਂ ਰਹੇ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਇਹਨੂੰ ਝੋਲਾ ਤਨਾ ਸ੍ਰੀ ਮਹਲਾ ਪੰਜਵਾਂ ਜਿਹ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਉਣੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੁਲਾ ਬਰੋ ਕੀ ਹੀਤ ਹਰ ਜੰਦੇ ਓਰੀ ਬਣ ਹਰ ਪਾਤ ਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਇਹ ਦੇ ਕੋ ਸੁਖ ਅਗਰ ਪਸੰਦ ਸੰਗੀਤ ਅੰਮ੍ਰਿਤ ਸੰਗ ਨਾਰ ਨਾਹਿਰ ਚਰਾਵ ਆਵਤੇ ਵਿਖਿਟ ਗੋਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਯੁਗ ਮੈਂ ਪ੍ਰਣੀਤ ਜਾਤ ਕਰ ਜਨਮ ਕਾਰ ਤੇ ਕਾਜ ਬਹਾਦਰ ਜੀਤ ਜਨਮ ਜਨਮ ਕੇ ਕਲਿਖਿਤ ਭਾਗੇ ਗੁਰੂ ਗਿਆਨ ਅੰਜਨਿਤਰ ਦੀ ਤੇ ਸਾਧ ਸੰਗਮ ਦੁੱਖ ਤੇ ਕਾਟੇ ਨਿਕਸਿਓ ਨਾਨਕ ਏਕ ਪ੍ਰਤੀ ਪ੍ਰੀਤ ਤਨਾਸਰੀ ਮਹਲਾ ਪਾਣੀ ਪੱਖਾ ਪੀਸੋ ਸੰਧਿਆ ਗਈ ਗੁਣ ਗੁਣ ਜਸ ਗਾਈ ਸਾਧ ਸਾਧ ਮਨ ਨਾਮ ਸੁਮਾਰੇ ਇਹ ਵਿਸਰਾਉਣ ਪਾਈ ਤੂੰ ਕਰੋ ਦਿਆ ਮੇਰੇ ਸਾਈਂ ਐਸੀ ਮੋਦੀ ਜੇ ਮੈਂ ਐਸੀ ਮਾਦੀ ਜੇ ਮੇਰੇ ਠਾਕੁਰ ਸਦਾ ਸਦਾ ਤੂੰ ਧਿਆਈ ਰਹਾ ਹੋ ਮਤਮਰੀ ਕਿਰਪਾ ਤੇ ਮੂੰਹ ਮਨ ਛੁੱਟੇ ਨਿਖਾਇ ਪਾਏ ਪਰਮਾਏ ਅਣਧਰੂ ਬਜੋ ਸਭ ਮੱਦੇ ਚੱਤ ਕਾਤੇ ਭੇਖੋ ਜਾਈ ਤੂੰ ਦਿਆਲ ਕਿਰਪਾਲ ਕਿਰਪਾਣੀ ਦੇ ਪਦ ਪਾਣ ਗੁਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਕਤੇ ਨੂੰ ਬੁਲਾਈ ਜਪ ਤਾ ਭਗਤ ਸਾਹਿਬ ਜੀ ਜੋ ਪ੍ਰਭ ਕੇ ਮਨ ਭਾਈ ਨਾਮ ਜੋ ਤਿਸਨ ਤ੍ਰਿਸਨਾ ਸਭ ਬੂਝੀ ਹੈ ਨਾਨਕ ਤ੍ਰਿਭੁ ਦਿਖਾਇ ਤਨਾਤਰੀ ਮਲ ਪੰਜਾਂ ਕੇ ਜਿਨ ਕਿੰਨੇ ਬਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰ ਜਗ ਸਨਾਨ ਤਾਪ ਕਾਨ ਖੰਡੇ ਕਿਹਾ ਗਏ ਕਿਹਾ ਜਿੰਦ ਵਿਚਾਰ ਪ੍ਰਭ ਕੀ ਓਟ ਗਹੀ ਤੋ ਝੂਟੋ ਸਾਧੁ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਬਿਆ ਤਾ ਝੂਟੋ ਰਹਾਉ ਨਹਿ ਸੁਣੀ ਨਹਿ ਮੁਕਤੇ ਬਕੀਏ ਨਹਿ ਬੋ ਮੋਹੇ ਉਡੀਠੀ ਐਸੀ ਫੇਰੋ ਵੀ ਮਾਏ ਭੁਲਾਵਨ ਸਭ ਕੇ ਲਾਗੀ ਮਿੱਠੇ ਲਾਗੇ ਮਿੱਠੀ ਮਾਏ ਬਾਪ ਪੁੱਤ ਇਸ ਪਾਤਾ ਅਨੁਸਾਰ ਕਰ ਮਿਲੇ ਦੂਆ ਕਿਸੀ ਬਾਤ ਘੱਟ ਕਿਸੀ ਪੈਸਾ ਲੀਲਾ ਲੜਨ ਬੂਆ ਹੁਮ ਲਹਾਰੇ ਸਤਿਗੁਰੇ ਆਪਣੇ ਜਿਨੇ ਚੱਲ ਦਿਖਾਇਆ ਗੁਰ ਜੀ ਪਾਪਾ ਹਿਜਲੇ ਸੰਸਾਰ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਾਂ ਸੁਖਵਾ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲਾਇਆ ਕਾਟੇ ਤਨਾਸਰੀ ਮਨ ਲਓ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਸੋਮ ਮਾਰੇ ਨੇ ਹੁਣ ਤੂੰ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ ਜਿਹਵਾ ਏ ਕੌਣ ਗੁਣ ਕਹੀਏ ਬੇਸ਼ੁਮਾਰ ਬੇਅੰਤ ਸਵਾਮੀ ਤਰਵੰਤਨ ਕਿਨ ਹੀ ਲਈ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਣ ਕੋਈ ਸਮਝਾਓ ਹਮ ਅਗਿਆਨ ਅਲਮਾ ਥੋਰੀ ਤੁਮ ਆਪਣਾ ਬਿਰਧ ਰਖਾਓ ਤੁਮਰੀ ਸ਼ਨ ਤੁਮਾਰੀ ਆਸਾ ਤੁਮੀ ਸਜਨ ਸੁਹਿਲੇ ਰਾਖੋ ਰਾਖਣ ਅਰ ਦਿਆਲਾ ਨਾਨਕ ਘਰ ਕੇ ਗੋਲੇ ਤਨਾਸਰੀ ਮਹੱਲਾ ਪੰਜਾਬ ਪੂਜਾ ਕਾ ਵਰਤ ਨਿਮ ਤਿਲ ਕਿਸ਼ ਨਾ ਨਾ ਪੁੰਨ ਦਾਨ ਬਹੁ ਦੈ ਨੇ ਕਵਨ ਭਿਜੇ ਸੰਜਮ ਸੁਮੀ ਬੋਲੋ ਮਿੱਠੇ ਬੈ ਨੇ ਪ੍ਰਭ ਜੀ ਕੋ ਨਾਮ ਜੋਤ ਮਨ ਚੈ ਨੇ ਬਹੁ ਪ੍ਰਕਾਰ ਖੋਜੈ ਸਭ ਬਿਦਨੈ

ਸੋ ਖੋਜੈ ਸਭ ਤਾਂ ਕੋ ਬਿਖ ਨ ਜਾਈ ਲੈ ਨਿਰਹਾਉ ਜਾਪ ਤਾਪ ਪ੍ਰਮੋ ਸਭ ਵਸਦਾ ਕਰ ਉਰਧ ਤਾਪ ਗੈ ਲੈ ਗੈ ਨੇ ਇਹ ਵਿਦਨਾ ਪਿਤਿਆ ਨੂੰ ਠਾਕਰੇ ਜੋਗ ਜੋਗ ਕਰ ਜੈ ਨੇ ਅੰਮ੍ਰਿਤ ਨਾਮ ਮੁਲਕ ਹਰ ਜਸੇ ਤਿਨ ਪਾਏ ਜਿਸ ਕਿਰਪੈ ਨੇ ਸਾਧ ਸੰਗ ਨਾਨਕ ਨਾਰ ਸਾਧ ਸੰਗ ਰੰਗ ਪ੍ਰਭ ਰਿਟੀ ਨਾਨਕ ਸੁਖ ਜਨ ਰਹਿਤ ਨਾ ਸਿਮਰ ਬੰਧਨ ਤੇ ਛੁੜਕਾਵੇ ਪ੍ਰਭ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤ੍ਰ ਕਰੇ ਨੇਚਰ ਮੈਂ ਬਹੁਨ ਕਥੂ ਤਾਵੇ ਰਹਾ ਹੈ ਕਹੁ ਐਸੋ ਹਮਰਾ ਮੀਤ ਸਗਰੀ ਦਿਓ ਦਿਓ ਦਿਓ ਆਪਣੋ ਆਪਣੋ ਚੀਤ ਰਹਾਉ ਪਰ ਧਨ ਪਰ ਧਨ ਪਰਤੀ ਨਿੰਦਾ ਇਨ ਸੁਪ੍ਰੀ ਧਨ ਲਾਗੇ ਸੰਤ ਸੰਗ ਸੰਸੋ ਬਾਕਨੇ ਹਰ ਕੀਰਤਨ ਮਨ ਜਾਗੇ ਗੁਣ ਦਾਨ ਦਿਆਲ ਪੁਰਖ ਪ੍ਰਾਪ ਸਰਬ ਸੁਖਾ ਦੇ ਆਲਾ ਮੰਗੇ ਦਾਨ ਨਾਮ ਤੇਰੂ ਨਾਨਕ ਜੋ ਬਾਲ ਮਾਤਾ ਕਾਲ ਬਾਲ ਕਪਾਲ ਅਤਨਾ ਸਿਮਲ ਹਰ ਹਰ ਲੀਨੇ ਸੰਤ ਵਾਰੇ ਹਰ ਕੇ ਨਾਮ ਉਦਾਸ ਕਿਤੇ ਉਪਰੇ ਐਤੀ ਸੀ ਕੋ ਫਿਰ ਮਾਰ ਹਮ ਜਨਕਾ ਸਹੀ ਹੋਆ ਨਿੰਦਕ ਪਾਗੇ ਹਾਰੇ ਪਰਮਤ ਪਰਮਾ ਤੋਹਾ ਹੀ ਮੂਹੈ ਬਹੁੜ ਗ੍ਰਹਿ ਨਮਜਾਰੇ ਨਾਨਕ ਸਰਨ ਪਰੇ ਦੁਖ ਭੰਜਣ ਗੁਣ ਗਾਵੇ ਸਦਾ ਪਾਰੇ ਨਿੰਦਕ ਕਮ ਕਾਲ ਹੋਆ ਦੀਨ ਦੁਨੀਆ ਕੇ ਦਰਬਾਰੇ ਰੁਖਤ ਨਸਿਮਲ ਜਹਰਾ ਅਭਰਾ ਖਣਾ ਚਿਤਾਰਿਆ ਪੁੱਤਰ ਨੂੰ ਕੇਖਣ ਕੀਤਰ ਅਗਲਾ ਰੋਗ ਉਦਾਰੇ ਰਹਾ ਗੋਸ਼ਟ ਭਈ ਸਾਧਕੇ ਸੰਗਮ ਕਾਮ ਕਰੋ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰੇ ਔਖ ਦੇ ਮੰਤਰ ਮੂਲ ਮਣੀ ਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਪੰਥ ਨਿਤ ਨਾਨਕੇ ਪੁਣਹਿ ਪੁਣਹਿ ਬਲਹਾਰਿਆ ਤਨਾ ਸਿਮਲ ਮੇਰਾ ਲਾਗੋ ਰਾਮ ਸੋਹੇਤ ਸਤਿਗੁਰੂ ਮੇਰਾ ਸਦਾ ਸਾਹਿ ਦਿੰਦਿਓ ਕਹਿ ਕਹਿ ਕਹਿ ਟਹਿਰ ਕੇ ਤੇਰਾ ਹਾਦੇ ਰੱਖੇ ਸਪਨਾ ਕਰ ਬਿਰਥਾ ਸਗਲ ਮਿਟਾਏ ਨਿੰਦਕੇ ਮੁਕਾਲੇ ਕੀ ਨੇ ਜਨ ਕਾਪ ਸਹਾਇ ਸਾਚਾ ਸਾਹਿਬ ਹਰ ਖਵਾਲਾ ਰਾਖ ਲਏ ਕੰਠ ਲੈ ਨਿਰਭਵੇ ਸਦਾ ਸੁਖ ਮਾਨੇ ਨਾਨਕ ਹਰ ਗੁਣ ਗਾਇਤ ਨਾ ਸਿਮਰ ਔਖ ਤੇਰੂ ਨਾਮ ਦਿਆਲ ਮੋਹ ਨਾ ਤਿਰ ਤੇਰੀ ਗਤ ਨਹੀਂ ਜਾਣੇ ਤੂੰ ਆਪ ਕਰੈ ਪ੍ਰਤਪਾਲ ਰਹਾਉ ਧਾਰਨ ਗੁਰੂ ਸਵਾਮੀ ਮੇਰੇ ਦੁਤੀਆ ਭੋ ਨਿਵਾਰ ਬੰਧਨ ਕਾੜ ਲਏ ਆਪਣੇ ਘਰ ਕਹੁਣ ਆਵੇ ਹਾਰ ਤੇਰੀ ਸ਼ਰਨ ਪਿਓ ਜੀਵਾ ਤੂੰ ਸਮਰੱਥ ਪੁਰ ਗਿਆ ਮਹਿਰਵਾਨ ਆਠ ਪੈਰ ਪ੍ਰਭ ਕੋ ਰਾਦੀ ਨਾਨਕ ਸਤਿਗੁਰੂ ਬਣਦ ਨਸਰੀ ਰਾਖ ਨਸਰੀ ਵਾਲਾ ਪੰਜਵਾਂ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਹਾਂ ਹਾਂ ਪ੍ਰਭ ਰਾਖ ਲਿਓ ਹਮ ਤੇ ਕੁਛ ਨਾ ਹੋਵੇ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਅਗਨ ਕੁੰਭ ਸਾਗਰ ਸੰਸਾਰ ਭਰਮ ਹੋ ਗਿਆ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਸਨਾ ਤ੍ਰਿਸ਼ਨਾ ਭੋਗ ਮਨ ਵਾਸਨਾ ਰਚ ਵੇਖੇ ਵਿਆ ਪਿਆ ਦੇ ਪੰਚ ਦੂਤ ਸੰਗ ਮਹਾਂਸਾ ਦੇ ਜੀ ਜਹਾਨ ਭਰਮ ਤਨ ਤੇਰਾ ਨਾਮ ਜਾਣ ਸਦਾ ਹਰ ਨੀਰਾ ਤਨਾ ਸਿਮਲ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੇ ਵਿਆਪ ਸਾਧੂ ਸੰਗ ਭਜੋ ਫਲ ਆਨ ਸੰਜਮ ਕਛੂ ਨ ਸੂ ਕਛ ਨ ਕਿਛ ਨ ਸੂ ਜੇ ਜਤਨ ਕਾਟ ਪ੍ਰਕਾਰ ਰਹਾਉ ਆਦਿ ਅੰਧ ਦਿਆਲ ਪੂਰਨ ਤਿਸਮਨ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਾਪੇ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੇ ਸਾਥ ਭਗਤ ਕਰੇ ਵਿਚਾਰ ਮੁਕਤ ਭਾਈ ਸਾਧ ਸੰਗ ਬਿੰਸ ਜਾਏ ਅੰਧਾਰ ਚਰਨ ਕਮ ਆਧਾਰ ਜਨ ਕਰ ਆਸ ਪੁੰਜੀ ਏਕ ਤਾਣ ਮਨ ਦਿਵਾਨ ਸੱਚਾ ਨਾਨਕੀ ਪ੍ਰਗਟ ਤਨਾਸਰੀ ਮਨ ਆਪਣੀਆਂ ਫਿਰ ਫਿਰ ਝੁਟੇ ਜਨ ਸਾਧੂ ਪੂਰੇ ਗੁਰ ਸਮਝਾਏ ਆ ਸਗਲ ਦੀ ਕਾਮ ਨੇ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹ ਧਾਰੀ ਓਟ ਗੋਪਾਲ ਸਰਨ ਪੁਰੇ ਪਰਮੇਸਰੇ ਬਿੰਸੇ ਸਗਲ ਜਲ ਰਹਾ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੀ ਮਾਏ ਜੀਤ ਹਨ ਸਭ ਕੁਲ ਧਾਰਨੇ ਹਰ ਹਰ ਨਾਮ ਤੇ ਆਏ ਨਾਨਕ ਨਾਮ ਜਿਨ ਗਾਈ ਭਾਈ ਸਰਮ ਧਨ ਕਰ ਕਿਰਪਾ ਜਿਸ ਦੇ ਸੋਮ ਵਿਰਲੇ ਕਹੂੰ ਜਨ ਤਨਾ ਸ੍ਰੀ ਮਹਲਾ ਪੰਜਾਂ ਕਰ ਦੂਜਾ ਚੁੱਪ ਦੇਖੋ ਕਰ ਸਤਿਗੁਰੂ ਪ੍ਰਸਾਦ ਛੋੜ ਜਾਏ ਸੇ ਕਿਰਪਾਲ ਨਾ ਕਾਮ ਆਵੈ ਸੇ ਦਿਨ ਜਾਲ ਸੰਗ ਨ ਚਾਲ ਹੈ ਤਿੰਨ ਸੋ ਪਈ ਹੀ ਤੇ ਜੋ ਭਰਾਈ ਸੋ ਸੇ ਮੀਤ ਐਸੇ ਭਰਮ ਭੁਲੇ ਸੰਸਾਰ ਜਨ ਪਦਾਰਥ ਕੋਈ ਗੁਵਾਰਾ ਰਹਾਉ ਸਾਚ ਧਰਮ ਨਹੀਂ ਭਾਵੇ ਡੀਟਾ ਝੂਠ ਤੋਂ ਸੋ ਰਚਿਓ ਮਿੱਠਾ ਦਾਤ ਪਿਆਰੀ ਵਿਸਰਾ ਦਾ ਤਾਰਾ ਜਾਣੇ ਨਾਹੀਂ ਮਨ ਵਿਚਾਰਾ ਬਸ ਬੁਰਾਈ ਕੋਟ ਤੋਂ ਰੋਵੈ ਕਰਮ ਧਰਮ ਸਗਲਾਈ ਕੋਵੈ ਹੁਕਮ ਬੁੱਝੇ ਆਉਣ ਜਾਣੇ ਪਾਪ ਕਰੇ ਕਰ ਪੁੱਛੋ ਪਾਪ ਕਰੇ ਤਾਂ ਪੁੱਛੋ ਤਾਣੇ ਜਦੋਂ ਭਾਵੇ ਸੋ ਕੁਰਬਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲਿਓ ਸਾਹਿਬ ਪ੍ਰਭ ਰਤਨਾ ਸਿੰਘ ਬਹੁ ਮਸਕੀਨ ਪ੍ਰਭ ਨਾਮ ਧਾਰੇ ਖਾਟਨ ਕੋ ਹਰ ਹਰ ਜੁਗਾਰੇ ਸੰਚਨ ਕੋ ਹਰੇ ਕੋ ਨਾਮ ਹਲਤ ਪਲ ਤਾਂ ਕੇ ਆਵੇ ਕਾਮ ਨਾਮ ਤੇ ਪ੍ਰਭੰਗ ਪਾਰ ਸਾਧ ਗਾਇ ਗੁਣ ਕੇ ਇੱਕ ਨਿਰੰਕਾਰ ਹਾਵ ਸਾਧ ਕੀ ਸੋ ਬਾਤ ਮਸਕੀਨੀ ਸੰਤ ਵਡਾਈ ਹਰ ਜਸ ਕੀ ਜੀਨੀ ਅਣਦ ਸੰਦਨ ਕੇ ਭਗਤ ਕਵਿੰਦੇ ਸੁਖ ਸੰਤਨ ਕੇ ਬਿਨਸੀ ਚਿੰਦ ਜੈ ਸਾਧ ਸੰਤਨ ਹੋਏ ਕਤਰੇ ਹਰ ਜਸ ਗਾ ਹਰ ਜਸ ਗਾਵੇ ਨਾਥ ਕਵਿਤ ਸਾ ਸਭਾ ਮੈਂ ਅਣ ਜਿਸ ਰਾਮ ਅਣ ਸੰਘ ਸੋ ਭਾਜ ਸਮੱਸਿਆ ਕਰਾਮ ਦੁਇ ਕਰ ਜੁੜ ਕਰੀ ਅਰਦਾਸ ਸਨ ਬਕਾਲ ਕਾਹ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਦੀ ਵੇ ਸੰਤਾਂ ਧੂਰ ਧਨਾ ਸ੍ਰੀ ਮਹੱਲਾ ਪੰਜਵਾ ਸੁਖ ਦੁਰਜ ਖਸਮ ਸੁਮਾਰ ਡਾਡਰ ਪਚੇ ਮਨ ਕੋਏ ਚਾਰ ਰਹਾਉ ਸ੍ਰੀ ਉਪਰ ਸਾ ਮਾਤਾ ਗੁਰਦੇਵ ਸਫਲ ਮੁਰਜਾ ਕੇ ਨਿਰਮਲ ਸੇ
ਇਹ ਨਿਰੰਜਨ ਜਾ ਕੀ ਰਾਜਾ ਕੀ ਰਾਸ ਮਿਲ ਸਾਸੰਗ ਹੋ ਪ੍ਰਗਾਸ ਜੀਨ ਕਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੇ ਗੁਰਮੁਖ ਜਾ ਕੇ ਮੰਤਨ ਵਾਸੇ ਜਿਸ ਨੂੰ ਆਪ ਲੈ ਕੇ ਲੜ ਲਾਏ ਗਹਿਰ ਗਏ ਦਰ ਗਏ ਮਿਲੇ ਤੇ ਸਹੀ ਜਾਏ ਸਹੀ ਭਗਤ ਜਾ ਸੱਚੇ ਇਹ ਸੱਚੇ ਬਾਣੇ ਜੋ ਕਲ ਦੇ ਭੈ ਨਿਕਾਨੇ ਸੱਚਾ ਸਾਹਿਬ ਸੱਚ ਦਰਬਾਰ ਏ ਕਿਵੇਂ ਕੌਣ ਕਲੇ ਵਿਚਾਰ ਘੱਟ ਘੱਟ ਅੰਤਰ ਅਲਖੇ ਅਪਾਰ ਸਗਲਾ ਕਾਰ ਅਧਾਰ ਨਾਨਕ ਮੰਗ ਜਾਚੇ ਸੰਤਰੇ ਨਾਲ ਘੱਟ ਘੱਟ ਅੰਤਰ ਸਗਲੇ ਅਧਾਰ ਨਾਨਕ।

ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye.

Like,

Michael.

bairro.

Jesús.

ਵਾਹਿਗੁਰੂ ਰਹਿਰਾ ਸਾਹਿਬ ਸੋਕ ਮਹਿਲਾ ਪਹਿਲਾ ਧਨ ਸੋਕਾ ਗਦ ਕਾਲਮ ਧਨ ਧਨ ਭਾਂਡਾ ਧਨ ਮਸ ਧਨ ਲਖਾਰੀ ਨਾਨਕਾ ਜਿਨ ਨਾਨਕ ਨਾਮ ਲਖਾਇਆ ਸੱਚ ਆ ਮਹਿਲਾ ਪਹਿਲਾ ਆਪੇ ਪਟੀ ਕਲਮ ਆਪ ਉੱਪਰ ਲੇਖ ਪੇ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਹਰ ਜੁਗ ਜੁਗ ਭਗਤੋ ਪਾਇਆ ਪੈ ਰੱਖਦਾ ਆਇਆ ਰਾਮ ਰਾਜੇ ਹਰਨਾਕ ਸੰਤੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਰਾਇਆ ਜਨ ਨਾਨਕ ਐਸਾ ਹਰ ਠੇਵਿਆ ਅੰਤ ਲੈ ਛਡਾਇਆ ਸਰੋਕ ਮਹਿਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਹੂੰ ਕਰੇ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰਿਹਾ ਤੂੰ ਸੱਚਾ ਸਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੇ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਰੋਂ ਇੰਦਰ ਇੰਦਰਾ ਸੁਣ ਬੈਠੇ ਦੇਵ ਧਿਆਂਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪੜ੍ਹਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਧਨੋਂ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋਂ ਜੋਤ ਮਹਾਂਬਲ ਸੂਰਾ ਗਾਵਨ ਤੁਧਨੋਂ ਖਾਣੇ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋਂ ਗਾਵਨ ਜੋਤ ਦੁਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ ਮਾਇਆ ਜਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਬਾੜੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ
ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵੜਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵੜਿਆਈਆ, ਤੁਧ ਬਿਨ ਸਿੱਧੀ ਕਿਨਾਂ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾ ਚਲੀਏ ਦੁੱਖ, ਸੋਕੋਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵੜਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਾ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨ ਜਾਏ, ਨਾ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਜੇ ਵੜ ਆਪ ਤੇਵੜ ਤੇਰੀ ਦਾਤ, ਜਿਣ ਜਿਣ ਕਰਕੇ ਕੀਤੀ ਰਾਤ, ਖਸਮ ਬਸਾਰੇ ਤੇ ਕਮ ਜਾਤ, ਨਾਨਕ ਨਾਮੈ ਬਾਜ ਸੁਨਾਤ, ਰਾਹ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਭਾਸ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਬੜ ਭਾਗ ਬਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪ ਤਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀ ਵੈ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਹ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵ ਉਦਮ, ਜਾਂ ਆਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜੰਤ ਪਾਏ, ਤਾਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੁੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਉਡੇ ਊੜ ਆਵੈ ਸੇ ਕੋਸਾਂ, ਤਿਸ ਪਾਛੇ ਬਚਰੇ ਛਰਿਆ, ਦਿਨ ਕਵਨ ਖੁਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਧਾਨ, ਠਾਕੁਰ ਕਲ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਸਭ ਨਿਧਾਨ ਦਸ ਅਸ਼ਟ ਸਧਾਨ, ਠਾਕੁਰ ਕਲ ਤਲ ਧਰਿਆ, ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ,
ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾ ਤੇ ਇੱਕ ਭਖਾਰੀ ਜੀ ਸਭ ਤੇਰੇ ਚੋਜ ਬਣਾਉਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਰ ਭਾਉ ਜਿਨ ਹਰ ਨਰ ਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜੇ ਬ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਯੁਗ ਯੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੁਧ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਾ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬਰੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨੇ ਚਾਲੇ ਹਮ ਦੇਖਾ ਤੈ ਡੁਬਿਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ
ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਰ ਤਰਨ ਕੇ ਜਨ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਅਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਦੇ ਮੋਹੇ ਬਿਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਅਵਰਿਆ ਮਰਨ ਕਾਲ ਕਾ ਤਰਾਸ ਨਵਰਿਆ ਹੁਣ ਜੋ ਸਦਾ ਹਮਾਰੇ ਪੱਛਾ ਸ੍ਰੀ ਹਸਤ ਜੋ ਕਰੀਓ ਰਛਾ ਰਾਖ ਰਹੇ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਛਿਬ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਦੇਜ ਰਾਏ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸੁਮਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਰਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੇ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਅਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੇ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਕਾ ਮੂੜ ਅਚਾਰਦ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੈ ਭਿਵ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਭੈਣ ਭੈਣ ਤੂੰ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਮੈਂ ਸਜਾ ਪ੍ਰਥਮ ਸੰਸਾਰਾ
ਇੱਕੇ ਰੂਪ ਅਨੂਪ ਸਰੂਪਾ, ਅਰੰਕ ਪਿਓ ਰਾਵ ਕਹੇ ਭੂਪਾ, ਅੰਡ ਜੇਰ ਜਸੇਤ ਸ਼ਕੀਨੀ, ਉਤ ਪੁਜ ਖਾਨ ਬਹੁਰਾ ਦੀਨੀ, ਕਹੂੰ ਫੂ ਰਾਜਾ ਹਵੈ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਅਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭ, ਆਦ ਜਗਾਦ ਸਰੂਪ ਸਯੰਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਅਵਾਰ ਅਸਿੱਖ ਸੰਗਰੋ, ਦੁਸ਼ ਜਿੱਤੇ ਉਠਬਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਆਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੋ ਹੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨ ਕਮੋ ਹਰ ਹੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸਹਿ ਸਵੈ ਸਕੇ ਨਾ ਕੋਈ, ਏਕ ਵਾਰ ਜੈ ਤੁਮੈ ਸਵਾਰਾ, ਕਾਲ ਫਾਂਤੇ ਤਾਹੇ ਅਵਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਜੋਗ ਤੇ ਰਹਾ, ਖੜਗ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਅਵਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਜੋਗ ਤੇ ਲਿਹੋ ਬਚਾਈ, ਖੜਗ ਕੇ ਤੁਮੈ ਸਰਨ ਤਿਹਾਰੀ, ਆਪ ਹਾਸ ਦੇ ਲਿਹੋ ਅਭਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਸਵਈਆ ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਿਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭ ਹੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਿਹੋ ਸਭ ਤੋਹੇ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾੜ ਕੈ, ਗਹੋ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕੋ ਛਾੜ ਕੈ, ਗਹੋ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਚੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸਬਦ ਗਾਵਣ ਆਈਆਂ, ਸਭ ਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕੋ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਬਾਜੇ ਸਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਬਣਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸਭ ਤਿਤ ਘਰ ਸੁਭਾਗੇ, ਘਰ ਸੁਭਾਗੇ ਸਭ ਬਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰ ਕੇ ਲਾਗੇ,
कहे नानक ते सुख होवा तित घर अनहद बाजे। आनंद सुनो बड़ भागियो सगल मनोरथ पूरे, पार ब्रह्म प्रभ पाया उतरे सगल बिसूरे। दुख रोग संताप उतरे सुनी सची बाणी, संत साजन पै सरसे पूरे गुरते जाने। सुनते पनीत कहते पवित सत गुर रहा भरपूरे, बिनवंत नानक गुर चरण लागे बाजे अनहद तूरे। सुनते पनीत कहते पवित सत गुर रहा भरपूरे, बिनवंत नानक गुर चरण लागे बाजे अनहद तूरे। मंदावनी महला पंजवां, थाल बिच तिन वस्तु पइयो सत संतोख बिचारो। अमृत नाम ठाकुर का पयो जिसका सब आधारो, जेको खावै जेको पहुँचै तिसका होए उधारो। एह वस तजी न जाए नित नित रख और धारो, तम संसार चरण लग तरिया सब नानक ब्रह्म पसारो। श्लोक महला पंजवां, तेरा कीता जातो नाही मैनो जोग कतोई, मैं निर्गुण आरे को गुण नाही आपे तरस पियोई। तरस पिया मेहरामत होई सतगुर सज्जन मिलिया, नानक नाम मिले ता जीवा तन मन सीवे हरिया पौड़ी। जिथे तू समरथ जिथे कोई नाहे उथे तेरी रख अग्नि उधर माहे। सुन के जम के दूत नाए तेरे छड़ जाहे, पौ जल बिखम असगाह गुर सबदी पार पाहे। जिनको लगी प्यास अमृत से खाए, कल में एहो पुन गुण गोबिंद गाहे। सबसे नो कृपाल समाले साहे साहे, बिरसा कोए न जाए जे आवे तुदे आए। श्लोक महला पंजवां, अंतर गुरु आराधना जीवा जप गुर नाउ, नेत्री सतगुर पेखना सरवणी सुनना गुर नाउ। सतगुर सीती रत्या दरगा पाई ठाओ, कहो नान कृपा करे जिसनु ए वत दे। जग मैं उत्तम कांडिये बेले कई के महला पंजवां, रखे रखन हार आप भारियन गुर की पैरी पाए काज सवारियन। हुआ आप दयाल मनो नाम बसारियन, साध जना के संग पावजल तारियन। साकत निंदक दुष्ट खिन माहे बदारियन, तिस साहिब की टेक नानक मन माहे। जिस अमृत सुख होए सगले दुख जाए, जिस साहिब की टेक नानक मन माहे। जिस सिमरत सुख होए सगले दुख जाहे, इक्योंकार सतगुर प्रसाद राम कली के वार। राय बलवांड तथा सत्य डूम आखी, नाउ करता काद करे क्यों बोल होवे जो खेव दे। देह गुणा सद भैन भराव परंगत दान पिणी दे, नानक राज चलाया साच खा सच कसो सच सोर कोट सताने नीम दे। नानक राज चलाया सच कोट सताने नीम दे, लैने धरे उन छत सिर कर सिफते अमृत पीव दे। मत गुर आत्म देव दे खड़ग जोर पराय को जीव दे, गुर चेले रह रास की नानक सलामत थीम दे। सठ का दि तोस जीव दे लैण जे फराइया नानका दोही खटिए, जोत वह जुगत साका फिर पलटिए। झूले सो छत नरंजनी मल तख्त बैठा गुर हटिए, करे जे गुर फलमाया सल जोग अलूनी चटिए। लंगर चले गुर साब तोतन आव खटिए, खर्चे दस संधि खेंदी खैर दबटिए। होवे सिफत कसम दे नूर अरसों कुरसों चटिए, तू डिठे सचे पातशाह मल जन्म जन्म दी कटिए। सच जे गुर फरमाया पेदू बोलू हटिए, पुत्री कौल ना पालू कर पीरू कन मरटिए। दिल खोटे आकी फरन
बन भार उचारन छटिए जन आखी सोई करे जन कीते तन थटिए कौन हारे किनी अवटिए जन कीते सो मना को साल जवे ही साली धर्म राया देवता जा गल्ला करे दलाली सतगुरु आखे सच्चा करे सा बात हो दरहाली गुर

ਜੀਵਨ ਭਰ ਕੇ ਆਉਣ, ਵਧਾਣਾ ਪਰਬਤ ਕਰ ਨੇਤਰ ਵਾਸਕ ਸ਼ਬਦ ਰੜ ਕੇ ਆਉਣ, ਚੌਦਾਂ ਰਤਨ ਕਾਲਣ ਕਰ ਆਵਾਗੁਣ ਚਲ ਕੇ ਆਉਣ, ਕੁਦਰਤ ਅਹੇ ਬਖਾਨੇ ਜੇ ਐਵਰ ਫੈਠਣ ਕੇ ਆਉਣ, ਲੈਣ ਧਰਿਆਉਣ ਸ਼ਤਰ ਅਸਮਾਨ ਕਿਹੜਾ ਛਕੇ ਆਉਣ, ਜੋ ਸਮਾਣੇ ਜੋਤ ਮੈਂ ਆਪ ਆਪੇ ਸੇ ਤਿਮਕੇ ਆਉਣ, ਸਿੱਖਾਂ ਪੁੱਤਰਾਂ ਘੋਖੇ ਸਮਿਤ ਬਖੇ ਜਕੇ ਆਉਣ, ਜਾਂ ਸਧੋਸਾ ਲੈਣ ਟਕੇ ਆਉਣ, ਫੇਰ ਬਸਾਇਆ ਫੇਰਾਂ ਸਦਗ ਖਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮਚ ਗੁਰੂਰ, ਲਾ ਬਣਾ ਹੈ ਮਾਨਸਾ ਜੋ ਪਾਣੀ ਬੂਰ, ਬਰੇ ਦਰਗੇ ਗੁਰੂ ਕੀ ਕੁਦਰਤੀ ਨੂਰ, ਜੈਸੋ ਸੁਹਾਤਨ ਲੱਭੇ ਤੂੰ ਅਠਰੂਰ, ਨਾਮ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ, ਨੇੜੇ ਦਿਸੇ ਮਾਤ ਲੁਗ ਸੋ ਸੁਝੇ ਦੂਰ, ਫੇਰ ਵਸਾਇਆ ਫਿਰ ਸਦਗੁਰ ਖਡੂਰ, ਸੋ ਟਿੱਕਾ ਸੋਈ ਬਿਆਣਾ ਸੋਈ ਦੀਵਾਨ, ਪਿਓ ਦਾਦੇ ਜੇਵਾ ਪੋਤਾ ਪਰਵਾਨ, ਜਿਨੋ ਵਾਸਕ ਨੇਤਰੇ ਘਤਿਆ ਕਾ ਨਹੀ ਤਾਨ, ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ, ਚੌਦਾਂ ਰਤਨ ਨਿਕਾਲੇ ਉਨ ਕੀ ਤੁਨ ਚੜਨਾਨ, ਘੋੜਾ ਕੀ ਤੋ ਸਹਿਦਾ ਜਤ ਕੀਓ ਪਲਾਣ, ਧਣਖ ਚੜਾਇਓ ਸਤ ਦਾ ਜਸ ਹੰਧਾ ਵਾਣ, ਕਲਬ ਤੋਂ ਅੰਧਾਰ ਸਾ ਚੜਿਆ ਰਹਿਪਾਣ, ਸਤੋ ਖੇ ਜਮਾਇਓ ਸਤੋ ਸ਼ਹਿਵਾਣ, ਨੇਤਰ ਸੋਏ ਤੇਰੀਆਂ ਕੋ ਮੇਦਾ ਖਾਣ, ਚਾਰੇ ਕੁੰਡਾ ਸੋਜ ਸੁਮਨ ਮੇ ਸਦ ਪਰਵਾਣ, ਆਵਾ ਗੌਣ ਵਾਰਿਆਂ ਕਾ ਨਦ ਨਿਸਾਨ, ਉਹ ਤਰਿਆਂ ਅਵਤਾਰ ਰਹਿ ਸੋ ਪੁਰਖ ਜਾਣ, ਝੱਖੜ ਵਾਵਣਾ ਡੋਲੇ ਪਰਬਤ ਮਹਿਰਾਣ, ਜਾਣੇ ਵਿਰਥਾ ਜੀ ਕੀ ਜਾਣੀ ਹੂ ਜਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤੂ ਸੁਗੁਰ ਸੁਧਾਨ, ਦਾਨ ਜੇ ਸਤਿਗੁਰੂ ਭਾਵ ਸੋ ਸਤੇ ਦਾਨ, ਨਾਨਕ ਹੰਦਾ ਛਤਰ ਸਮਿਤ ਹੈਰਾਨ, ਸੋ ਟਿੱਕਾ ਸੋਈ ਬਿਆਣਾ ਸੋਈ ਦੀਵਾਨ, ਪਿਓ ਦਾਦੇ ਜੇਵਾ ਪੋਤਰਾ ਪਰਵਾਨ, ਧਨ ਧਨ ਰਾਮ ਦਾਸ ਗੁਰ ਨੇ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਾ ਨਾਮ ਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜੇ ਤੂੰ ਸੇਵਿਆ ਭਾਉ ਕਰ ਸੇ ਤੋ ਦੁਪਾਰ ਉਤਾਰਿਆ, ਲੱਭ ਲੋ ਕਾਮ ਕਰੋ ਮੋਹ ਮਾਰ ਕੱਢੇ ਸਫਰ ਉਬਾਰਿਆ, ਧਨ ਸੋ ਤੇਰਾ ਥਾਨ ਹੈ ਤਾਂ ਤੇਰਾ ਪੈ ਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਅਮਰ ਗੁਰ ਤੂੰ ਵਿਚਾਰਿਆ, ਉਹ ਡਿੱਠਾ ਤਾ ਮਨ ਸਾਧਾਰਿਆ, ਚਾਰੇ ਜਾਗੇ ਚੌਂ ਜੁਗੇ ਪਹਿਚਾਣ ਆਪੇ ਹੋਵਾ, ਆਪੇ ਨੇ ਆਪ ਸਾਜੇ ਆਪੇ ਥੰਮ ਖਲੋਵਾ, ਆਪੇ ਪੱਟੀ ਕਲ ਮਬ ਲਿਖਣ ਹਾਰਾ ਹੋਵਾ, ਸਮੈਤ ਆਪਣ ਜਾਮਣੀ ਆਪੇ ਹੀ ਨਵਾਂ ਨਰੋਵਾ, ਤਖ਼ਤ ਬਿਠਾ ਅਰਜਨ ਗੁਰੂ ਸਤਿਗੁਰ ਕਾ ਖੇਵੇਂ ਚੰਦੋਵਾ, ਅਗਵਾਉਣ ਤੇ ਆਥ ਬਣਾਉ ਚੋ ਚੱਕੀ ਕੀਆਂ ਨਾ ਲੋਵਾ, ਜਿਨੇ ਗੁਰੂ ਨਾ ਸੇਵਿਆ ਮਨ ਮੁੱਖਾਂ ਪਿਆ ਮੋਆ, ਦੂਣੇ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਜੁਗੇ ਪਹਿਚਾਣ ਆਪੇ ਹੋਵਾ, ਦੂਣੇ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਜੁਗੇ ਪਹਿਚਾਣ ਆਪੇ ਹੋਵਾ, ਬਸੰਤ ਕੀ ਵਾਰ ਮਹੱਲ ਪੰਜਵਾਂ ਯਕਿਉਂ ਕਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕਿਉਂ ਹਰਿਆ ਭਾਈ, ਕਰਮ ਲਖਾਂ ਤੇ ਪਾਏ ਰੁੱਤ ਸਹਾਈ, ਵਣ ਤਿੰਨ ਤਰਾ ਭਵਨ ਮੋਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਬਜੈ ਲੱਸੀ ਸਭ ਛਾਈ, ਨਾਨਕ ਸਿਮਰੇ ਇੱਕ ਨਾਮ ਫਿਰ ਬਹੁ ਨਤਾਈ, ਪੰਜੇ ਵਧੇ ਮਹਾਂਬਲੀ ਕਰ ਸੱਚਾ ਢੋਵਾ, ਆਪਣੇ ਚਰਨ ਪੈਨ ਬਹਿ ਦਿਓ ਖੜੋਵਾ, ਰੋਗ ਸੋਗ ਸਭ ਮਿਟ ਗਏ ਨਿਤ ਨਾਮਾ ਨਰੋਵਾ, ਦਿਨ ਰਹਿਣ ਨਾਮ ਨਭਾਏ ਨਾ ਤੇ ਪਾਇਆ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ, ਕਿੱਥੋਂ ਉਪਜੇ ਕਹਿ ਰਹਿ ਕਹਿ ਮੈਂ ਸੁਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਣ ਤਹਿਣ ਸੁਣਨ ਸੇ ਭਗਤ ਸੁਹਾਵੇ, ਆਗਮ ਗੋਚਰ ਸਾਹਿਬ ਦੂਸਰ ਲਵੇ ਲਾਵੇ, ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ, ਗੋੜੀ ਗੁਆਰ ਰੇ ਮਹੱਲਾ ਪੰਜਵਾਂ, ਜਾ ਕੇ ਵਸ ਖਾਨ ਤਰਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਝ ਹੋਏ ਤਿਸ ਤੇ ਬਾਰ ਨਾਹੀਂ ਕੋਏ, ਕੋ ਬਨੰਤੀ ਆਪਣੇ ਸਤਿਗੁਰ ਪਾਹੀ, ਕਾਜ ਤੁਮਾਰੇ ਦੇਹ ਨਵਾਏ ਰਹਾਉ, ਸਭ ਤੇ ਉੱਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ, ਸਰਵ ਵਿਆਪਰ ਪੂਰਨ ਧਨੀ, ਜਾ ਕੇ ਸੋਭਾ ਘੜ ਘੜ ਬਣੀ, ਜੈ ਸਿਮਰਤ ਦੁੱਖ ਡੇਰਾ ਟਹੇ, ਜੈ ਸਿਮਰਤ ਜਾਮ ਕਛ ਨਾ ਕਹੇ, ਜੈ ਸਿਮਰਤ ਹੋਤ ਸੂਕੇ ਹਰੇ, ਜੈ ਸਿਮਰਤ ਡੂਬਤ ਪਾਹਨ ਤਰੇ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੁਕੋ ਨਾਮ ਨਵਾਸ, ਬੋੜੀ ਬਾਵਨ ਅਖਰੀ ਮਹੱਲਾ ਪੰਜਵਾਂ ਸਲੋਕ।
गुरुदेव माता गुरुदेव पिता गुरुदेव स्वामी परमेश्वर।

ਸਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਤਰ ਸਹੋਦਰਾ ਗੁਰਦੇਵ ਦਾਤਾ ਨਾਮ ਅਪਦੇਸੇ ਗੁਰਦੇਵ ਮੰਤ ਨਰੋਦਰਾ ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥਨ ਸਰੋਵਰ ਗੁਰਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਵਪਾਪ ਹਰਤਾ ਗੁਰਦੇਵ ਪਾਤਤ ਪਵਿੱਤ ਕਰਾ ਗੁਰਦੇਵ ਆ ਜਗਾ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਦਰਾ ਗੁਰਦੇਵ ਸੰਗਤ ਪਰ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮਸ ਕਰਾ ਗੁਰਦੇਵ ਸੰਗਤ ਪਰ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮਸ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।